फलों से भी आपे राखा है। आपे नाम जपावै जहने काज किरत सेवक की तहां तहां उठता है। सेवक को निकटी हुए दिखावै जो जो कहे ठाकर पै सेवक तत्काल हो आवै। तिस सेवक के हौं बलिहारी जो अपने प्रभु पावै तिसकी सोए सुनी मन हरिया तिस नानक परसन आवै। सतगुरु गुरु अर्जन देव सच्चे पातशाह सेवक का जिक्र करते हैं जो सच्चे दिलों अपने गुरु का सेवक बन जाता है। उस सेवक को सतगुरु जी कितना मान बख्श रहे हैं, उस सेवक को कितने मरातबे दे रहे हैं, या यूं कहो कि उस सेवक ते सतगुरु जी कितनिया मेहरां ते बख्शां कर रहे हैं। दुनिया का कम चाहे किन्ना भी औखा कम होवे बंदा कर सकता है, जां बंदियां ने कर लिया है, पर सब तो औखा नाम जपना है। सतगुरु जी ने आप ही बाणी विच लिखा कि आखण औखा साचा नाम, औखे तो औखा कम बंदा कर सकता है पर सब तो औखा नाम जपना है। नाम जपना बड़ा औखा है, कह लेने कि बड़ा सिखाला है पर है बड़ा औखा। पहला तो जपते ही नहीं, जे सतगुरु जी ने कृपा कर दिती ते फिर जपदे हैं ते मन नहीं लगता। औखा जो हो पंडितां ने आके बेनती की गरीब नवाज, कलयुग का समा है, लोग कथा नहीं सुनते, जदों कथा नहीं सुनते तो साडा गुजारा पूजा नाल ही भी बड़ी अखियाई है, गुजारा मुश्किल हो गया, रोटी भी चल नहीं सकती क्योंकि कथा सुन कोई आउंदा नहीं ते माया संगत ने लियानी, पूजा स्रोत्या ने लियानी है, सुन वालिया ने जग्यासुआ ने। तो गुरु साहब कहने लगे पंडित तुसी साडे कोले रहा करो ते साडा वचन मनिया करो, सुन खाना पीना फ्री तुहानू, सोहने वस्त्र देवांगे ते लोड़ अनुसार माया भी बख्शा। गरीब नवाज तुहाडे पास तो आ जाइए पर ड्यूटी की है? महाराज कहेंगे सानू ड्यूटी भी सिखाली दसांगे। ये नहीं क्योंकि तुसी पंडित लोग हो, विद्यावान कथाकार भी तुहानू हाली बाहन ला दीए जां टोकरी चक्कन ला दीए, तुहाडे कोल ओह कम होने ही नहीं। तुहानूं असीं उही काम दसांगे जिहड़ा तुसीं काम करन योग हो जां कर सकदे हो। बेशक गुरु घर च गुरु एक सेवा नेक अनक भांत कर सेवा करिए, अनेक प्रकार दी सेवा है, इमारतां बन रहियां, पढ़ाईयां हो रहियां हन,
ਵੀ ਤਿਆਰ ਹੋ ਰਹੀ ਹੁਣ ਫੌਜ ਦੀ ਜਿਹੜੀ ਟ੍ਰੇਨਿੰਗ ਹੈ ਸਿਖਲਾਈ ਹੈ ਬੜੀ ਔਖੀ ਹੁੰਦੀ ਪਾਕਿਸਤਾਨ ਔਖਾ ਕੰਮ ਨੀ ਦੱਸਦੇ ਗਰੀਬ ਨੂੰ ਆਜ ਹੁਕਮ ਕਰੋ ਕਹਿਣ ਲੱਗੇ ਮਾਲਾ ਪਕੜ ਲੋ ਉਹਦਾ ਕੀ ਕੰਮ ਬਾਬਾ ਜੀ ਨੇ ਕਹਿਣਾ ਵੀ ਗੱਲਾਂ ਨਾ ਕਰੋ ਕਿਉਂਕਿ ਗੱਲਾਂ ਗਲ ਜਾਣ ਵਾਲੀ ਚੀਜ਼ ਹੈ ਤੇ ਗੱਲਾਂ ਨਾਲ ਕੁਝ ਨੀ ਬਣਦਾ ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ ਵੀ ਗੱਲਾਂ ਨਾਲ ਨਾ ਗਿਆਨ ਮਿਲੇ ਨਾ ਕੁਝ ਹੋਰ ਮਿਲੇ ਬਹੁਤੀਆਂ ਗੱਲਾਂ ਨਾਲ ਕੁਝ ਨੀ ਬਣਦਾ ਤਾਂ ਸਤਿਗੁਰੂ ਜੀ ਨੇ ਹੁਣ ਪਹਿਰੇਦਾਰ ਨੂੰ ਹੁਕਮ ਕਰਿਆ ਵੀ ਅਲੱਗ ਅਲੱਗ ਬਹਾਓ ਗੱਲ ਨਾ ਕਰੋ ਨਾਮ ਜਪਦੇ ਹਨ ਫਿਰ ਗੱਲਾਂ ਦਾ ਕੰਮ ਕੀ ਗੱਲਾਂ ਤਾਂ ਆਪਾਂ ਕਰਦੇ ਹੀ ਰਹਿੰਦੇ ਜੇ ਨਾਮ ਜਪਣ ਦੇ ਮੌਕੇ ਹੀ ਗੱਲਾਂ ਕੀਤੀਆਂ ਫਿਰ ਸਾਡੇ ਪੱਲੇ ਕੀ ਪਵੇਗਾ ਇੱਕ ਦੋ ਦਿਨ ਚਾਰ ਦਿਨ ਲੰਘੇ ਹੁਣ ਇੱਕ ਆਸਣ ਤੇ ਬੈਠ ਕੇ ਇੱਕ ਮਨ ਧਿਆਨ ਦੇ ਨਾਲ ਨਾਮ ਜਪਣਾ ਪੈ ਗਿਆ ਜਿਹੜੇ ਫਿਰਨ ਤੁਰਨ ਵਾਲੇ ਸੀ ਵੀ ਕਦੇ ਉਸ ਦੇ ਘਰੋਂ ਨਿਆਉਂਦਾ ਖਾ ਲਿਆ ਕਦੇ ਉਸ ਦੇ ਖਾ ਲਿਆ ਕਿ ਜੇ ਕਿਸੇ ਨੂੰ ਕੁਝ ਕਹਿਤਾ ਵੀ ਤੇਰੇ ਮਤ ਹੱਥ ਤੇ ਆਹ ਲਿਖਿਆ ਤੇਰੇ ਤੇ ਸਾੜ ਸਤੀ ਆਉਣੀ ਹੈ ਕਿਸੇ ਤੋਂ ਕਿਸੇ ਦੀ ਸਾੜ ਸਤੀ ਲਾ ਦੇਣੀ ਤੇ ਕਿਸੇ ਤੇ ਚਾੜ ਦੇਣੀ ਕਿਵੇਂ ਬਹਿ ਸਕਦੇ ਹਨ ਦੋ ਚਾਰ ਦਿਨ ਵਿਚਾਰਿਆਂ ਨੇ ਔਖੇ ਸੌਖੇ ਕੱਟ ਕੇ ਨਾ ਅਖੀਰ ਤੇ ਕਹਿਣ ਲੱਗੇ ਜੀ ਆਪਣੀ ਮਾਲਾ ਲਓ ਵੀ ਇਹ ਗਿੱਲਾ ਪੀਣ ਸਾਥੋਂ ਨਹੀਂ ਪੀਹਿਆ ਜਾਂਦਾ ਕਿਉਂਕਿ ਇਹ ਲੂਣੀ ਸਿਲਾ ਹੈ ਸਾਨੂੰ ਮੰਗ ਕੇ ਖਾਣੇ ਠੀਕ ਹੈ ਦਰ ਦਰ ਠੋਕਰਾਂ ਖਾਣੀਆਂ ਠੀਕ ਹਨ ਪਰ ਅਸੀਂ ਤੁਹਾਡਾ ਇਹ ਨਾਮ ਨਹੀਂ ਜਪ ਸਕਦੇ ਬੜਾ ਔਖਾ ਹੈ ਚੁੱਪ ਕਰਨਾ ਗੱਲਾਂ ਨਹੀਂ ਕਰਨ ਦੇਣੀਆਂ ਮਹਾਰਾਜ ਆਪਣੀ ਮਾਲਾ ਪਕੜੋ ਮੱਥਾ ਟੇਕਿਆ ਤੇ ਘਰ ਆ ਮੇਰਾ ਕਹਿਣ ਦਾ ਭਾਵ ਕਿ ਨਾਮ ਜਪਣਾ ਬੜਾ ਔਖਾ ਹੈ ਜਪਦੇ ਨਹੀਂ ਜੇ ਜਪਦੇ ਆਂ ਤਾਂ ਮਨ ਹੋਰ ਪਾਸੇ ਹੁੰਦਾ ਹੈ ਜੀਵ ਕੁਝ ਕਹਿੰਦੀ ਹੈ ਤੇ ਮਨ ਕੁਝ ਕਰਦਾ ਹੈ ਮੂੰਹ ਨਾਲ ਹੀ ਬਾਣੀ ਪੜ੍ਹਦੇ ਆ ਜੀਵ ਨਾਲ ਹੀ ਪਰ ਮਨ ਨਾਲ ਇੱਥੇ ਹਾਜ਼ਰੀਆਂ ਲੱਗਦੀਆਂ ਮਨ ਦੀਆਂ ਜਿੰਨੀ ਧਿਆਇਆ ਇੱਕ ਮਨ ਜਿਨ੍ਹਾਂ ਨੇ ਵੀ ਇੱਕ ਮਨ ਹੋ ਕੇ ਉਸ ਵਾਹਿਗੁਰੂ ਦਾ ਧਿਆਨ ਕੀਤਾ ਹੈ ਧਿਆਇਆ ਹੈ ਉਹ ਦਰਗਾਹੇ ਮਨਜ਼ੂਰ ਹੁੰਦੇ ਹਨ ਤਾਂ ਮਨ ਕਰਕੇ ਨਾਮ ਜਪੀਏ ਬਾਣੀ ਪੜ੍ਹੀਏ ਹਾਜ਼ਰੀਆਂ ਲੱਗਦੀਆਂ ਹਨ ਤਾਂ ਬੜਾ ਔਖਾ ਹੈ ਨਾਮ ਜਪਣਾ ਪਰ ਸਤਿਗੁਰੂ ਜੀ ਕਿਤਨਾ ਸੁਖਾਲਾ ਰਸਤਾ ਦੱਸ ਰਹੇ ਹਨ ਉਹ ਕਿਹੜਾ ਵੀ ਜੇ ਤੂੰ ਮੇਰਾ ਸੇਵਕ ਬਣ ਜਾਵੇਗਾ ਨਾ ਤੇਰੀ ਮੈਂ ਹਰ ਭਾਵ ਰੱਖਿਆ ਕਰਾਂ ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਕਰੀਏ ਪਵਿੱਤਰ ਸਥਾਨ ਮੰਦਰਾਂ ਵਿੱਚ ਤੀਰਥਾਂ ਤੇ ਜਿੱਥੇ ਲੋਕ ਸਮਝਦੇ ਹਨ ਕਿ ਭਗਵਾਨ ਦਾ ਵਾਸਾ ਹੈ ਪਰ ਦਰਸ਼ਨ ਨਾ ਹੋਏ ਸਵੇਰ ਤੋਂ ਤੁਰਿਆ ਸ਼ਾਮਾਂ ਪੈ ਗਈਆਂ ਨਾਰਦ ਨੇ ਸੋਚਿਆ ਕਿ ਦਰਸ਼ਨ ਤਾਂ ਭਗਵਾਨ ਦੇ ਨਹੀਂ ਹੋਏ ਪਰ ਆਪਣਾ ਨਿਤਨੇਮ ਕਰੀਏ ਵੀ ਨਿਤਨੇਮ ਕਿਹੜਾ ਹੈ ਬੀਨਾ ਨਾਲ ਨਾਰਦ ਜੀ ਕੀਰਤਨ ਕਰਦੇ ਹਨ ਬੀਨਾ ਵੀ ਚਲੋ ਭਗਵਾਨ ਦੇ ਦਰਸ਼ਨ ਅੱਜ ਨਹੀਂ ਤਾਂ ਕੱਲ ਨੂੰ ਸਹੀ ਪਰ ਆਪਣਾ ਜਿਹੜਾ ਸਮਾਂ ਹੈ ਨਾ ਨਿਤਨੇਮ ਦਾ ਇਹਨੂੰ ਕਿਉਂ ਘਿਉਣਾ ਹੈ
ਨਿਤ ਨੇਮ ਦਾ ਮਤਲਬ ਹੀ ਇਹੀ ਹੈ ਕਿ ਨਿਤ ਕਰਨਾ ਤੇ ਨੇਮ ਨਾ ਕਰਨਾ। ਜਿਵੇਂ ਆਪਾਂ ਕੋਈ ਗੁਰੂ ਸਾਹਿਬ ਅੱਗੇ ਨੇਮ ਕਰ ਦਈਏ ਤੇ ਜੇ ਕੋਈ ਬੰਦਾ ਮੁੱਕਰ ਜਾਵੇ, ਆਪਾਂ ਕਹਿੰਦੇ ਭਾਈ ਤੂੰ ਗੁਰਦੁਆਰੇ ਨੇਮ ਕੀਤਾ ਤੇ ਹੁਣ ਕਿਉਂ ਮੁੱਕਰਦਾ। ਨਿਤ ਨੇਮ ਦਾ ਭਾਵ ਹੀ ਇਹ ਕਿ ਨੇਮ ਨਾ ਕਰਨਾ ਤੇ ਨਿਤ ਕਰਨਾ। ਚਾਰ ਦਿਨ ਕਰ ਲੈਣਾ ਤੇ ਦਸ ਦਿਨ ਗੁਟਕਾ ਵੇਖਣਾ ਹੀ ਨਹੀਂ, ਪਤਾ ਹੀ ਨਹੀਂ ਕਿ ਮਾਲਾ ਕਿੱਧਰ ਗਈ ਹੈ। ਉਹ ਨਿਤ ਨੇਮ ਨਹੀਂ ਹੁੰਦਾ। ਬਾਬਾ ਜੀ ਦੇ ਬਚਨ ਹਨ, ਭਾਈ ਚਾਹੇ ਥੋੜਾ ਕਰੋ। ਆ ਦੁਨਿਆਵੀ ਨੌਕਰੀਆਂ ਕਰਦੇ ਆ ਤੇ ਜੇ ਤਨਖਾਹ ਵਧੇ ਤਾਂ ਕਿਵੇਂ ਭੱਜ ਭੱਜ ਕੇ ਜਾਂਦੇ ਆ ਵੀ ਤਨਖਾਹ ਵਧ ਗਈ, ਖੁਸ਼ੀ ਵਿੱਚ ਪੈਰ ਨਹੀਂ ਲੱਗਦੇ ਧਰਤੀ ਤੇ। ਤੇ ਜੇ ਤਨਖਾਹ ਜਿੰਨੀ ਮਿਲਦੀ ਹੈ ਤੇ ਚਾਰ ਪੰਜ ਪਾਉਂਡ ਘੱਟ ਜਾਣ, ਖੁਸ਼ੀ ਉੱਡ ਜਾਂਦੀ ਹੈ। ਇਹ ਕੀ ਹੋ ਗਿਆ, ਤਨਖਾਹ ਵਧਣੀ ਸੀ ਇਹ ਤਾਂ ਘਟਣ ਲੱਗ ਗਈ। ਉਹ ਖੁਸ਼ੀ ਉਹ ਖੇੜਾ ਰਹਿੰਦਾ ਹੈ, ਘਰੋਂ ਜਾਣ ਨੂੰ ਜੀ ਨਹੀਂ ਕਰਦਾ। ਜਾਣੇ ਆ ਮਜਬੂਰ, ਮਜਬੂਰੀ ਕਰਕੇ ਜੇ ਨਾ ਹੋਵੇ ਤਾਂ ਸ਼ਾਇਦ ਕੰਬਲ ਮੂੰਹ ਹੀ ਨਾ ਕਰੀ। ਤਾਂ ਬਾਬਾ ਜੀ ਦਾ ਕਹਿਣ ਦਾ ਭਾਵ ਇਹ ਹੈ ਭਾਈ ਕਿ ਨਿਤ ਨੇਮ ਸ਼ੁਰੂ ਕਰਕੇ ਘਟਾਓ ਨਾ ਵਧਾਓ। ਜੇ ਵਧਾ ਨਹੀਂ ਸਕਦੇ ਤਾਂ ਉਤਨਾ ਜ਼ਰੂਰ ਕਰੋ। ਸ਼ੁਰੂ ਕਰ ਲਿਆ ਵੀ 15 ਮਿੰਟ ਜਾਂ ਅੱਧਾ ਘੰਟਾ ਤੇ ਮਗਰੋਂ 5 ਮਿੰਟ ਹੀ ਲੱਗਦੇ ਹਨ, ਨਹੀਂ ਜੇ ਨਹੀਂ ਵਧਾ ਸਕਦੇ ਤਾਂ ਘਟਾਉਣ ਦਾ ਤਾਂ ਕਦੇ ਫੁਰਨਾ ਨਾ ਕਰੋ। ਉਹਨਾਂ ਰੱਖੋ ਤੇ ਕਰੋ ਨੇਮ ਨਾ ਤੇ ਨਿਤ ਕਰੋ। ਇਸ ਵਾਸਤੇ ਇਹ ਨਿਤ ਨੇਮ ਦਾ ਅਰਥ ਇਹੀ ਹੈ ਕਿ ਨੇਮ ਕਿੱਡਾ ਵੱਡਾ ਹੁੰਦਾ ਹੈ। ਜਿਹੜਾ ਨੇਮ ਕਰਕੇ ਮੁੱਕਰ ਜਾਵੇ ਉਹਨੂੰ ਕੀ ਪਾਪ ਲੱਗਦਾ ਹੈ। ਝੂਠਾ ਬਚਨ ਗੁਣਾਂ ਦੇ ਨਾਲ ਨਰਕਾਂ ਦੇ ਵਿੱਚ ਮੰਦਾ। ਵੀ ਝੂਠਾ ਜੇ ਬਚਨ ਕਰ ਲਈਏ ਨਾ, ਬਚਨ ਕਰਕੇ ਝੂਠ ਬੋਲੀਏ, ਮੁੱਕਰ ਜਾਈਏ, ਬਦਲ ਜਾਈਏ ਤੇ ਨਰਕਾਂ ਵਿੱਚ ਮੰਦਾ ਹਾਲ ਹੁੰਦਾ ਹੈ। ਇਸ ਵਾਸਤੇ ਨਿਤ ਨੇਮ ਕਰੀਏ। ਨਾਰਦ ਨੇ ਸੋਚਿਆ ਕਿ ਚਲੋ ਭਗਵਾਨ ਦੇ ਦਰਸ਼ਨ ਤਾਂ ਨਹੀਂ ਹੋਏ ਪਰ ਆਪਣਾ ਨਿਤ ਨੇਮ ਤਾਂ ਕਰੀਏ। ਮਨ ਜੋੜ ਕੇ ਕੀਰਤਨ ਕੀਤਾ ਕਿਉਂਕਿ ਸਾਹਿਬ ਦਾ ਹੁਕਮ ਹੈ ਕਲਯੁਗ ਮੈਂ ਕੀਰਤਨ ਪ੍ਰਧਾਨਾ ਤੇ ਗੁਰਮੁਖ ਜਪੀਏ ਲਾਏ ਧਿਆਨ। ਵੀ ਇਹ ਕਲਯੁਗ ਦਾ ਪ੍ਰਧਾਨ ਮੁਖੀ ਕੌਣ ਹੈ? ਨਾਮ ਜਪੀਏ ਚਾਹੇ ਕੁਝ ਵੀ ਕਰੇ ਪਰ ਮੁਖੀ ਹੈਗਾ ਕੀਰਤਨ। ਹੋਰ ਵੀ ਲਿਖਿਆ ਸਾਹਿਬ ਨੇ ਕਿ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ।

कीर्तन निर्मोल हीरा, हीरे का कोई मुल हुंदा है? किते हीरा मिल जावे तां कई जन्मां दी गरीबी दूर हो जाती। इस तरह सानू सतगुरु जी ने आ कीर्तन हीरा बख्शिया है, जिस कीर्तन की कदर नहीं करदे, जिस कीर्तन दे नाल प्यार नहीं करदे, आके मन जोड़ के कीर्तन सुनदे नहीं, भी चलो कीर्तन वाले करन लगणगे ते भोग दे टाइम जावां, दुनियावी कम शौक होवे तां 10 मिनट पहले खोल लेने ते गाक ना मुड़ जावे। सानू कदर नहीं ना हीरे नाल, आ दुनियावी कौड़ियां नाल प्यार है। एडी अमोलक दात गुरु अर्जन देव सच्चे पातशाह ने सिखां नूं बख्शी है। तां नारद ने सोचा कि एक कीर्तन तक करन, जिन्ना समा हर रोज कीर्तन दा करदे सन, कीर्तन तो उपरंत अरदास कीती, बेनती कीती, हे वाहेगुरु, हे अकाल पुरख भगवान निरंकार, मेरी हाजरी मंजूर कर। मथा टेकिया, सिर झुकाया, तां की वेखिया, सामने भगवान जी बैठे चौंकड़ा मार के। बड़ा मन खुश होया कि तन मन होए निहाल, जां गुर देखा सामने सामने बैठे हैं, जिन्हों मैं सवेर तो लैके लभदा रहा, किते नजर ही नहीं आया आ मेरे सामने बैठे हैं। मथा तो टेकना सी, कहन लगे भगवान बड़ा मन प्रसन्न होया आप जी दे दर्शन करके, पर एक बेनती है, मंदरां विच ठाकर द्वारियां ते मैं आप दे दर्शन करन वास्ते आप दी भाल कीती सवेर तो लैके, आप क्यों नहीं दर्शन दिते? ते हुण दर्शन मंगे भी नहीं, भी हुण चलो सोचिया कि जिवें भगवान दी रजा जिवें रखी उवें रहना, कोई जोर थोड़ा है भी दर्शन देवे तां भी शुक्र है, जे ना देवे तां सबर करी। साडे कर्मां विच ही फर्क है, सानू दर्शन करन दी जाच नहीं, जां असी योग नहीं, जां साडे इन्ने पुन नहीं भी भगवान दे सानू दर्शन होण। नारद, मैं कोई मंदरां विच नहीं बैठा। फिर महाराज अगे वास्ते दसो तुहाडा केड़ा स्थान है, भी जेड़ी जगह ते तुसी रहने हो मैं उत्थे पहुंच जाया करांगा। नारद, मेरी जगह, मेरा खास स्थान यह है ना, जह कीर्तन तेरा साधु गावै तह मेरा मन लग। नारद, मेरा असली स्थान उत्थे है जिथे मेरा कोई साधु संत गुरसिख प्यार ना कीर्तन करदा, मैं बह के सुनदा है ते मन ला के सुनदा सी, मन नहीं ना लाऊंगा। मैं मन जोड़ के उन्हां दा कीर्तन सुनदा, होर कोई कम नाद। जदों मेरा साधु राम करदा है मैं सारी रात ओदे उपर पहरा भी दिंदा, मेरा कीर्तन करन वाला मैं ओदी राखी भी करदा। उसे ही प्रथाए साहब कहिंदे कि अपने सेवक की आपे रख, सेवक दी रखिया आप करदा है। ते सब तो औखा है नाम जपना, सेवक नूं आपे नाम जपावे।
ਜਿਹੜਾ ਔਖਾ ਕੰਮ ਹੈ ਉਹ ਵੀ ਕਰਵਾ ਰਿਹਾ ਸੇਵਕ ਤੋਂ। ਔਖਾ ਹੈਗਾ ਨਾਮ ਜਪਣਾ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜਹਨੇ ਕਾਜ ਕਿਰਤ ਸੇਵਕ ਕੀ ਤੇ ਤਹਾਂ ਤਹਾਂ ਉੱਠ ਧਾਵੈ, ਧੰਨੇ ਦੇ ਨੱਕੇ ਛੱਡੇ। ਕਿਹੜਾ ਕੰਮ ਨਹੀਂ ਕਰਿਆ, ਤਿੰਨ ਕੇ ਕਾਜ ਸਵਾਰਤਾ, ਸੇਵਕ ਦੀ ਰੱਖਿਆ ਵੀ ਕਰਦਾ ਹੈ। ਜਹਨੇ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਹੋਏ ਨਿਗਟੀ ਹੋਏ ਦਿਖਾਵੈ, ਸੇਵਕ ਕੋ ਨਿਗਟੀ ਹੋਏ ਦਿਖਾਵੈ। ਦੁਨੀਆਂ ਜ਼ਰੂਰ ਕਹਿੰਦੀ ਹੈ ਕਿ ਰੱਬ ਦੂਰ ਹੈ, ਪਰ ਸੇਵਕ ਤੋਂ ਰੱਬ ਦੂਰ ਨਹੀਂ, ਸ਼ਾਹ ਰੱਗ ਤੋਂ ਰੱਬ ਨੇੜੇ ਵਸਦਾ। ਐਵੇਂ ਫਿਰਦੀ ਦੁਨੀਆਂ ਵਿੱਚ ਹੈਰਾਨੀ, ਹੱਥਾਂ ਪੈਰਾਂ ਤੋਂ ਨੇੜੇ ਹੈ ਪਰ ਸੇਵਕ ਬਣ ਜਾਈਏ, ਸੇਵਕ ਕੋ ਨਿਗਟੀ ਹੋਏ ਦਿਖਾਵੈ। ਫਿਰ ਸੇਵਕ ਜੋ ਜੋ ਕਹੇ ਠਾਕਰ ਪੈ ਸੇਵਕ, ਤਿਸ ਤਤਕਾਲ ਹੋਏ ਆਵੈ, ਤਿਸ ਸੇਵਕ ਕੇ ਹੋਂ ਬਲਿਹਾਰੀ। ਐਸੇ ਸੇਵਕ ਤੋਂ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਬਲਿਹਾਰ ਜਾਂਦੇ ਹਨ। ਪੰਡਿਤ ਨੇ ਬੇਨਤੀ ਕੀਤੀ ਗਰੀਬ ਨਵਾਜ, ਕੋਈ ਕਥਾ ਨਹੀਂ ਸੁਣਦਾ ਮਹਾਰਾਜ, ਕਹਿੰਦੇ ਸਾਨੂੰ ਸੁਣਾਇਆ ਕਰ, ਜੇ ਲੋਕ ਨਹੀਂ ਸੁਣਦੇ ਅਸੀਂ ਸੁਣਿਆ ਕਰਾਂਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਹਰ ਰੋਜ਼ ਤੀਸਰੇ ਪੈਰ ਪੰਡਿਤ ਤੋਂ ਕਥਾ ਸੁਣਦੇ ਨੇ ਵੇਦਾਂ ਪੁਰਾਣਾਂ ਦੀ। ਗੁਰੂ ਸਾਹਿਬ ਨੇ ਕਿਸੇ ਧਰਮ ਨੂੰ ਬੁਰਾ ਨਹੀਂ ਸਮਝਿਆ, ਬਲਕਿ ਸਾਰੇ ਧਰਮਾਂ ਦਾ ਸਤਿਗੁਰੂ ਜੀ ਨੇ ਸਤਿਕਾਰ ਕਰਿਆ। ਵੇਦਾਂ ਦੀ ਕਥਾ ਸੁਣਦੇ ਹਨ ਤੇ ਪੰਡਿਤ ਨੂੰ ਮਾਇਆ, ਲੀੜਾ, ਕੱਪੜਾ, ਖਾਣਾ ਪੀਣਾ ਸਭ ਕੁਝ ਮਿਲਦਾ ਹੈ। ਅੱਜ ਆਗਿਆ ਮੰਗੀ ਗਰੀਬ ਨਵਾਜ, ਮੈਂ ਆਪਣੇ ਪਰਿਵਾਰ ਨੂੰ ਕਾਸ਼ੀ ਮਿਲਿਆ, ਆਗਿਆ ਬਖਸ਼ੋ। ਤਾਂ ਸਾਹਿਬ ਕਹਿਣ ਲੱਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ, ਮਹਾਰਾਜ ਨੇ ਪਰਿਵਾਰ ਨੂੰ ਮਿਲਿਆ ਵਾ ਤੇ ਨਾਲੇ ਕੁਝ ਹੋਰ ਗ੍ਰੰਥ ਲਿਆਉਣੇ ਹਨ। ਜਾਣਾ ਕਦੋਂ ਹੈ ਗਰੀਬ ਨਵਾਜ, ਮੈਂ ਦਿਨ ਦੀ ਵਿਚਾਰ ਕਰਨੀ। ਆਪ ਤੋਂ ਆਗਿਆ ਮਿਲ ਗਈ, ਹੁਣ ਮੈਂ ਕਿਉਂਕਿ ਜੋਤਿਸ਼ ਵਿਦਿਆ ਵੀ ਜਾਣਨਾ, ਉਸ ਵਿਦਿਆ ਦੇ ਨਾਲ ਮੈਂ ਦੇਖਣਾ ਕਿ ਮੇਰੇ ਵਾਸਤੇ ਕਿਹੜਾ ਦਿਨ ਚੰਗਾ, ਵੀ ਮੈਂ ਕਿਹੜੇ ਦਿਨ ਸਫ਼ਰ ਕਰਾਂ, ਕਿਹੜੀ ਘੜੀਆਂ ਪਹਿਰ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ ਜੀ ਜਿਵੇਂ ਤੁਹਾਡੀ ਮਰਜ਼ੀ। ਦੋ ਚਾਰ ਦਿਨ ਬਾਅਦ ਕਹਿਣ ਲੱਗਾ ਜੀ, ਮੈਨੂੰ ਪਤਾ ਲੱਗ ਗਿਆ ਜੋਤਿਸ਼ ਨਾਲ ਕਿ ਫਲਾਣੇ ਦਿਨ ਮੈਂ ਜਾਣਾ, ਵੀ ਮੇਰੇ ਵਾਸਤੇ ਉਹ ਦਿਨ ਚੰਗਾ, ਸਫ਼ਰ ਕਰਾਂਗਾ ਤੇ ਮੈਂ ਰਾਜ਼ੀ ਖੁਸ਼ੀ ਪਹੁੰਚਾਂਗਾ। ਤਾਂ ਗਰੀਬ ਨਵਾਜ ਕਹਿਣਗੇ, ਪੰਡਿਤ ਜੀ ਸਾਡੇ ਵੱਲੋਂ ਆਗਿਆ ਹੈ, ਪਰ ਹੁਣ ਜਿਵੇਂ ਤੇਰੀ ਜੋਸਤ ਵਿਦਿਆ ਕਹਿੰਦੀ ਹੈ ਤੂੰ ਉਵੇਂ ਕਰਨਾ, ਜੇ ਤੈਨੂੰ ਉਹ ਦਿਨ ਚੰਗਾ ਹੈ ਤਾਂ ਬੜੀ ਖੁਸ਼ੀ ਨਾਲ ਤੁਸੀਂ ਆਪਣੇ ਪਰਿਵਾਰ ਨੂੰ ਮਿਲਾਓ। ਜਦੋਂ ਉਹ ਦਿਨ ਆਇਆ, ਅੰਮ੍ਰਿਤ ਵੇਲਾ ਹੋਇਆ ਤੇ ਪੰਡਿਤ ਜੀ ਤੁਰ ਪਏ ਅੰਮ੍ਰਿਤਸਰ ਸਾਹਿਬ। ਹਜੇ ਦੋ ਚਾਰ ਫਰਲਾਂਗ ਗਏ ਸੀ, ਅੱਗੇ ਕੀ ਵੇਖਿਆ ਕਿ ਗਧਾ ਆ ਰਿਹਾ, ਗਧਾ ਤੇ ਗਧਾ ਹਿੰਗਣ ਲੱਗ ਗਿਆ। ਜਦੋਂ ਗਧਾ ਬੋਲਿਆ ਤਾਂ ਪੰਡਿਤ ਜੀ ਵਾਪਸ ਮੁੜ ਆਏ, ਤਾਂ ਫਿਰ ਚਰਨਾਂ ਵਿੱਚ ਹਾਜ਼ਰ ਹੋਏ। ਗਰੀਬ ਨਵਾਜ ਕਹਿਣਗੇ, ਪੰਡਿਤ ਜੀ ਕੀ ਗੱਲ, ਤੁਸੀਂ ਤਾਂ ਅੱਜ ਜਾਣਾ ਸੀ, ਕਿਉਂ ਨਹੀਂ ਗਏ? ਗਰੀਬ ਨਵਾਜ, ਤੁਰਿਆ ਤਾਂ ਮੈਂ ਜ਼ਰੂਰ ਸੀ ਕਿਉਂਕਿ ਅੱਜ ਦਿਨ ਚੰਗਾ ਸੀ, ਤੇ ਫਿਰ ਮੁੜ ਕਿਉਂ ਆਏ ਹੋ? ਕਹਿਣ ਲੱਗਾ ਜੀ ਕੁਸ਼ਗਨ ਹੋ ਗਿਆ। ਵੀ ਕੁਸ਼ਗਨ ਕਿਹੜਾ ਹੋ ਗਿਆ? ਕਹਿਣ ਲੱਗਾ ਜੀ ਮੇਰੇ ਮੱਥੇ ਗਧਾ ਲੱਗਿਆ ਤੇ ਨਾਲ ਹਿੰਗਿਆ, ਬੋਲਿਆ ਬੜਾ ਬੁਰਾ, ਜੇ ਮੈਂ ਅੱਜ ਜਾਂਦਾ ਤਾਂ ਮੈਂ ਤਾਂ
ਸਹੀ ਸਲਾਮਤ ਪਹੁੰਚਣਾ ਨਹੀਂ ਸੀ। ਇੰਨਾ ਬੁਰਾ ਸ਼ਗਨ ਹੋ ਗਿਆ ਮੇਰੀ ਤਾਂ, ਜੇ ਮੈਂ ਜਾਂਦਾ ਤਾਂ ਰਾਹ ਵਿੱਚ ਮੌਤ ਹੋ ਜਾਣੀ ਸੀ। ਬੜਾ ਭੈੜਾ ਸ਼ਗਨ। ਗੁਰੂ ਸਾਹਿਬ ਕਹਿੰਦੇ ਪੰਡਿਤ ਜੀ ਤੁਸੀਂ ਸਾਡੇ ਕੋਲੋਂ ਵੀ ਆਗਿਆ ਮੰਗ। ਆਪਣੀ ਜੋਸ਼ ਦੇ ਨਾਲ ਦੇਖਿਆ ਕਿ ਫਲਾਨਾ ਦਿਨ ਚੰਗਾ ਹੈ, ਘੜੀ ਚੰਗੀ ਹੈ, ਗੁਰੂ ਤੋਂ ਆਗਿਆ ਲੈ ਕੇ, ਵੇਦਾਂ ਤੋਂ ਆਗਿਆ ਲੈ ਕੇ ਤੁਸੀਂ ਆਪਣੇ ਘਰ ਚੱਲੇ ਸੀ। ਅੱਗੋਂ ਬੋਲਿਆ ਗਧਾ, ਸਾਨੂੰ ਇਉਂ ਜਾਪਦਾ ਹੈ ਕਿ ਤੂੰ ਗੁਰੂ ਤੇ ਵੇਦਾਂ ਦਾ ਹੁਕਮ ਨਹੀਂ ਮੰਨਦਾ, ਗਧੇ ਦਾ ਹੁਕਮ ਮੰਨਦਾ। ਗੁਰੂ ਵੇਦ ਤਾਂ ਛੋਟੇ ਤੇ ਗਧਾ ਵੱਡਾ ਹੈ, ਜਿਹਦੇ ਬੋਲਿਆ ਤੂੰ ਮੁੜ ਆਇਆ। ਕਹਿਣ ਲੱਗੇ ਸਾਨੂੰ ਤੇਰੀ ਕਥਾ ਦੀ ਲੋੜ ਹੀ ਨਹੀਂ। ਵੀ ਜਿਹਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ, ਵੀ ਵੇਦਾਂ ਸ਼ਾਸਤਰਾਂ ਤੋਂ ਆਗਿਆ ਮਿਲੀ ਹੋਵੇ ਤੇ ਫਿਰ ਗਧੇ ਮੋੜ ਦੇਣ, ਜਾਨਵਰ ਆ ਉਹਨੂੰ ਤਾਂ ਬੋਲਣਾ ਹੀ ਹੈ ਨਾ। ਜੇ ਕੋਈ ਜਾਨਵਰ ਬੋਲਦਾ ਹੈ, ਕੋਈ ਇਨਸਾਨ ਬੰਦਾ ਬੋਲਦਾ ਹੈ, ਅਸੀਂ ਉਹਨਾਂ ਦਾ ਕਹਿਣਾ ਮੰਨਣਾ ਕਿ ਆਪਣੇ ਗੁਰੂ ਦਾ ਮੰਨਣਾ। ਕਹਿਣ ਲੱਗੇ ਫਿਰ ਤੇਰੀ ਕਥਾ ਨੇ ਸਾਨੂੰ ਕੀ ਤਾਰਨਾ, ਕਿਉਂਕਿ ਤੈਨੂੰ ਆਪਣੇ ਗੁਰੂ ਤੇ ਵੇਦਾਂ ਤੇ ਭਰੋਸਾ ਨਹੀਂ ਤੇ ਤੂੰ ਲੋਕਾਂ ਨੂੰ ਕਿਵੇਂ ਉਪਦੇਸ਼ ਕਰੇਗਾ। ਉਪਦੇਸ਼ ਦਾ ਅਸਰ ਉਹਨਾਂ ਦਾ ਹੁੰਦਾ ਹੈ ਜਿਹੜੇ ਆਪ ਭਰੋਸਾ ਕਰਦੇ ਹਨ, ਉਹਨਾਂ ਦੇ ਬਚਨਾਂ ਦਾ ਅਸਰ ਹੁੰਦਾ ਜਿਹੜੇ ਆਪ ਕਮਾਈ ਕਰਦੇ ਹਨ। ਤਾਂ ਸਿੱਖ ਨੂੰ ਹੁਕਮ ਹੋਇਆ ਵੀ ਜਾ ਸਿੱਖਾ ਸੰਗਲਾ ਦੀਪ ਚਲਿਆ ਜਾ, ਉੱਥੇ ਪ੍ਰਾਣ ਸੰਗਲੀ ਗ੍ਰੰਥ ਹੈ, ਪੋਥੀਆਂ ਹਨ, ਗੁਰੂ ਨਾਨਕ ਸਾਹਿਬ ਦੀ ਬਾਣੀ ਉਹ ਲੈ ਕੇ ਆਉਣੀ। ਬਸ ਹੁਕਮ ਹੋਇਆ ਤਾਂ ਸਿੱਖ ਨੇ ਮੱਥਾ ਟੇਕਿਆ, ਜਾਣਾ ਬਾਹਰਲੇ ਦੇਸ਼। ਇੰਡੀਆ ਤੋਂ ਬਾਹਰਲਾ ਟਾਪੂ ਹੈ ਤੇ ਪੰਡਿਤ ਹੈਰਾਨ ਹੋ ਰਿਹਾ ਗਰੀਬ ਨਵਾਜ, ਤੇ ਆਪ ਨੇ ਹੁਕਮ ਕਰਿਆ ਤੇ ਸਿੱਖ ਨੇ ਮੱਥਾ ਟੇਕਿਆ ਤੇ ਇਹ ਤੁਰ ਪਿਆ। ਨਾ ਕੋਈ ਰਾਹ ਪੁੱਛਿਆ, ਨਾ ਕੋਈ ਟਿਕਾਣਾ ਪੁੱਛਿਆ ਤੇ ਨਾ ਕੋਈ ਨਾਲ ਨੂੰ ਖਾਣ ਪੀਣ ਵਾਸਤੇ ਲਿਆ। ਮਾਇਆ ਕੱਪੜੇ ਵਸਤਰ ਚਾਹੀਦੇ ਹਨ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਪੰਡਿਤ ਜੀ ਇਹ ਗੱਲ ਸਾਡੇ ਕੋਲ ਨਾ ਪੁੱਛ, ਸਿੱਖ ਨੂੰ ਪੁੱਛ ਲੈ। ਸਿੱਖ ਥੋੜੀ ਦੂਰ ਹੀ ਗਿਆ ਸੀ, ਭੱਜਿਆ ਭੱਜਿਆ ਗਿਆ, ਸਿੱਖ ਦੀ ਬਾਂਹ ਫੜ ਲਈ। ਸਿੱਖਾ ਮੈਨੂੰ ਇਹ ਸਮਝਾ, ਤੈਨੂੰ ਗੁਰੂ ਨੇ ਹੁਕਮ ਕੀਤਾ ਤੇ ਤੂੰ ਮੱਥਾ ਟੇਕ ਕੇ ਤੁਰ ਪਿਆ, ਤੈਨੂੰ ਪਤਾ ਹੈ ਬਾਹਰਲਾ ਦੇਸ਼ ਹੈ, ਵਿਖੜੇ ਰਸਤੇ ਹਨ, ਨਾਲ ਮਾਇਆ ਦੀ ਲੋੜ ਹੈ, ਨਾ ਤੂੰ ਕੋਈ ਰਾਹ ਪੁੱਛਿਆ। ਸਿੱਖ ਦੇ ਨੈਣ ਭਰ ਆਏ, ਪੰਡਤਾ ਮੈਂ ਰਾਹ ਕੀ ਪੁੱਛਣਾ ਹੈ, ਮੇਰੇ ਨਾਲ ਗੁਰੂ ਹੈ, ਗੁਰ ਮੇਰੇ ਸੰਗ ਸਦਾ ਹੈ, ਨਾਲੇ ਤੇ ਸਿਮਰ ਸਿਮਰ ਤਿਸ ਸਦਾ ਸੰਭਾਲੇ। ਪੰਡਿਤ ਜੀ ਮੇਰੇ ਨਾਲ ਗੁਰੂ ਹੈ, ਪਹਿਲਾਂ ਤਾਂ ਮੈਂ ਰਾਹ ਭੁੱਲ ਹੀ ਨਹੀਂ ਸਕਦਾ। ਜੇ ਰਾਹ ਭੁੱਲ ਗਿਆ ਤੇ ਭੁੱਲੇ ਸਿੱਖ ਗੁਰੂ ਸਮਝਾਏ, ਮੈਨੂੰ ਗੁਰੂ ਸਮਝਾਵੇਗਾ, ਜਾਂ ਮੈਂ ਆਪ ਬੇਨਤੀ ਕਰਾਂਗਾ ਗਰੀਬ ਨਵਾਜ ਮੈਨੂੰ ਰਾਹ ਦੱਸ, ਮੈਨੂੰ ਰਸਤਾ ਵਿਖਾਓ। ਤੇ ਗੁਰੂ ਮੇਰੇ ਨਾਲ ਹੈ, ਜੇ ਮੈਨੂੰ ਭੁੱਖ ਲੱਗੇਗੀ ਤਾਂ ਮੈਂ ਆਪਣੇ ਗੁਰੂ ਤੋਂ ਮੰਗਾਂਗਾ। ਵੀ ਗੁਰੂ ਨੂੰ ਬੇਨਤੀ ਕਰਾਂਗਾ ਗਰੀਬ ਨਵਾਜ, ਪ੍ਰਸ਼ਾਦ ਪਾਣੀ ਦੀ ਲੋੜ ਹੈ। ਬਈ ਜਿਨ੍ਹਾਂ ਨੂੰ ਸਿਦਕ ਭਰੋਸਾ ਹੈ ਨਾ, ਬੱਚੇ ਦਾ ਫਿਕਰ ਮਾਂ ਨੂੰ ਹੁੰਦਾ। ਕਦੇ ਬੱਚੇ ਨੇ ਆਪਣੇ ਮੂੰਹੋਂ ਤਾਂ ਨਹੀਂ ਕਿਹਾ ਕਿ ਮਾਂ ਮੈਂ ਦੁੱਧ ਪੀਣਾ। ਇਵੇਂ ਬਾਬਾ ਜੀ ਕਹਿੰਦੇ ਸਨ, ਜੇ ਅਸੀਂ ਗੁਰੂ ਦੇ ਬਣ ਜਾਈਏ ਸਾਨੂੰ ਮੰਗਣ ਦੀ ਲੋੜ ਨਹੀਂ, ਗੁਰੂ ਆਪ ਫਿਕਰ ਕਰੇਗਾ। ਗੁਰੂ ਤਾਂ ਇਉਂ ਕਹਿੰਦਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ
तिस ही हे। जल में जंत पाए के ते तिन्ना पेरोजी दे। गुरु तो इउ कहंदे हन भी तू चिंता ही न कर रोजी दी। तुलसी बड़ा सचरज है पहला बनी परा लब्ध पाशे बनिया शरीर। हजे बच्चे दा नौ निशान नहीं शादी नहीं होई तो दुध दा प्रबंध पहले निरंकार ने कर दिता। पहला बनी परा लब्ध पाशे बनिया शरीर पर तुलसी बड़ा सचरज है मानी बंदा बड़ा पापी मन है। सब कुछ वेख के ते फिर भी मुकर जांदा। मंगन दी लोड़ ही नहीं पैनी। पांडे जी मैं गुरु तो मंगांगा जे मनु लेड़े दी लोड़ है कोई भी वस्तु दी लोड़ है मेरे गुरु अंग संग है। पांडे दा सिर चुक गया। सिखा धन है तू ते धन है तेरा गुरु। ऐसे सिखा तू साहब कह के तिस सेवक के होम बलिहारी जो अपने प्रभु पावे। ऐसे सेवक सिख प्रभु नू पाउंदे हन ते उन्हां दा काम की है। जेड़े सिख गुरु नू पाउंदे हन ओ भी साहब ने बाणी

ਐਸੇ ਸਿੱਖ ਭਗਤ ਹਨ ਜੋ ਪ੍ਰਭੂ ਨੂੰ ਭਾਉਂਦੇ ਹਨ, ਉਹਨਾਂ ਦਾ ਗੁਣ ਦੱਸਿਆ ਪ੍ਰਭੂ ਨੂੰ ਕਿਹੜੇ ਭਾਉਂਦੇ ਹਨ। ਭਗਤ ਤੇਰਾ ਮਨ ਭਾਮ ਦੇ ਦਰ ਸੋਹਣ ਕੀਰਤ ਗਾਣ, ਤੇ ਉਹ ਸੋਹਣੇ ਲੱਗਦੇ ਜੋ ਵਾਹਿਗੁਰੂ ਦੇ ਦਰ ਤੇ ਕੀਰਤਨ ਕਰਦੇ ਹਨ, ਉਹ ਪਾਉਂਦੇ ਹਨ। ਉਹਨਾਂ ਦੀ ਵਡਿਆਈ ਸਾਹਿਬ ਪੰਜਵੇਂ ਪਾਤਸ਼ਾਹ ਕਹਿੰਦੇ ਕਿ ਤਿਸਕੀ ਤਿਸ ਸੇਵਕ ਕੇ ਹੋਮ ਬਲਿਹਾਰੀ ਜੋ ਆਪਣੇ ਪ੍ਰਭ ਭਾਵ ਹੈ। ਬਈ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ, ਕਿਹੜੇ ਸੇਵਕਾਂ ਤੋਂ ਜੋ ਮੇਰੇ ਪ੍ਰਭੂ ਨੂੰ ਪਾਉਂਦੇ ਹਨ। ਅਖੀਰ ਤੇ ਹੋਰ ਮਰਾਤਬਾ ਬਖਸ਼ਿਆ ਸਾਹਿਬ ਕਹਿੰਦੇ ਕਿ ਉਸ ਐਸੇ ਸੇਵਕ ਜਿਹੜੇ ਪ੍ਰਭੂ ਨੂੰ ਪਾਉਂਦੇ ਹਨ, ਜਿਨ੍ਹਾਂ ਨੂੰ ਪ੍ਰਭੂ ਨਾਮ ਜਪਾਉਂਦਾ, ਜਿਨ੍ਹਾਂ ਸੇਵਕਾਂ ਦੀ ਪ੍ਰਭੂ ਰੱਖਿਆ ਕਰਦਾ ਹੈ। ਅਖੀਰਲੀ ਪੰਕਤੀ ਵਿੱਚ ਸਾਹਿਬ ਕਹਿੰਦੇ ਪਿਸ ਕੀ ਸੋਏ ਸੁਣੀ ਮਨ ਹਰਿਆ, ਐਸੇ ਸੇਵਕਾਂ ਦੀ ਸੋ ਸੁਣ ਕੇ ਹਜੇ ਦਰਸ਼ਨ ਨਹੀਂ ਹੋਏ, ਐਸੇ ਸੇਵਕ ਨੂੰ ਮੈਂ ਮਿਲਿਆ ਨਹੀਂ। ਸੋਈ ਸੁਣੀ ਵੀ ਲੋਕਾਂ ਤੋਂ ਪਤਾ ਲੱਗਿਆ ਕਿ ਸੇਵਕ ਬੜਾ ਚੰਗਾ ਹੈ, ਬੜਾ ਗੁਰੂ ਦਾ ਸਿੱਖ ਹੈ। ਸੋ ਸੁਣ ਕੇ ਮਿਲਿਆ ਕਿ ਮੇਰਾ ਮਨ ਹਰਿਆ ਭਰਿਆ ਹੋ ਗਿਆ। ਉਹਨਾਂ ਦੀ ਸੋ ਸੁਣ ਕੇ ਹੀ ਐਡੀ ਵੱਡੀ ਦਾਤ ਮਿਲਦੀ ਹੈ, ਉਪਜੀ ਪ੍ਰੀਤ ਪ੍ਰੇਮ ਰਸ ਚਾਉ। ਬਾਬਾ ਜੀ ਦੇ ਬਚਨ ਹਨ ਵੀ ਚਾਰ ਚੀਜ਼ਾਂ ਮਿਲ ਜਾਂਦੀਆਂ ਸੋ ਸੁਣ ਕੇ, ਚਾਰ ਪਦਾਰਥ ਜੇ ਕੋ ਮੰਗ। ਉਹਨਾਂ ਦੀ ਸੋ ਸੁਣ ਕੇ ਪ੍ਰੀਤ ਤੇ ਪ੍ਰੇਮ ਤੇ ਰਸ ਤੇ ਚਾਉ ਮਿਲ ਜਾਂਦਾ ਹੈ। ਐਸੇ ਸੇਵਕ ਹਨ, ਐਸੇ ਗੁਰੂ ਦੇ ਪਿਆਰੇ ਹਨ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨਿਆ। ਵੀ ਨਾਨਕ ਉਹਨਾਂ ਨੂੰ ਆਪ ਪਰਸਨ ਆਉਂਦਾ, ਰਾਹ ਦੱਸ ਰਹੇ ਨੂੰ ਭਾਈ ਲੈਣਾ ਜੀ, ਸਿੱਖ ਨੂੰ ਗੁੱਸਾ ਆ ਰਿਹਾ ਵੀ ਸ੍ਰਿਸ਼ਟੀ ਦੇ ਮਾਲਕ ਨਿਰੰਕਾਰੀ ਜੋਤ ਪੈਦਲ ਜਾ ਰਹੇ ਹਨ, ਇਹ ਘੋੜੀ ਤੇ ਚੜਿਆ ਹੋਇਆ ਹੈ, ਵੀ ਕਿਤਨੀ ਬੇਅਦਬੀ ਕਰ ਰਿਹਾ। ਸਿੱਖ ਨੂੰ ਗੁੱਸਾ ਤਾਂ ਆਉਣਾ ਹੀ ਵੀ ਗੁਰੂ ਪੈਦਲ ਹੈ ਤੇ ਇਹ ਘੋੜੇ ਤੇ ਸਵਾਰ ਹੈ। ਸਤਿਗੁਰੂ ਜੀ ਨੇ ਵੇਖਿਆ ਕਿ ਸਿੱਖ ਨੂੰ ਤਾਂ ਗੁੱਸਾ ਆ ਰਿਹਾ, ਕਹਿਣ ਤੋਂ ਪਹਿਲਾਂ ਹੀ ਰੋਕ ਲਿਆ, ਸਿੱਖਾ ਗੁੱਸੇ ਵਿੱਚ ਨਾ। ਇਸ ਸਿੱਖ ਨੂੰ ਪੁੱਛ ਕੇ ਦਾ ਨਾਮ ਕੀ ਹੈ। ਗਰੀਬ ਨੂੰ ਅੱਜ ਗੁੱਸਾ ਤਾਂ ਬੜਾ ਆਇਆ ਸੀ, ਹੁਣ ਤੁਹਾਡਾ ਹੁਕਮ ਜਿਵੇਂ ਆਗਿਆ ਕਰਦੇ ਹੋ ਮੈਂ ਨੌ ਪੁੱਛਿਆ। ਉਹਨੇ ਨੌ ਪੁੱਛਿਆ ਤਾਂ ਘੋੜੀ ਤੇ ਸਵਾਰ ਵਾਲੇ ਹੋਣ ਵਾਲੇ ਨੇ ਕਿਹਾ ਮੇਰਾ ਨਾਂ ਭਾਈ ਲਹਿਣਾ। ਗਰੀਬ ਨੂੰ ਆ ਜੋ ਤਾਂ ਦੱਸਦਾ ਨਾਂ ਮੇਰਾ ਲਹਿਣਾ ਹੈ, ਫਿਰ ਸਿੱਖਾ ਤੂੰ ਕਿਉਂ ਗੁੱਸੇ ਵਿੱਚ ਆਏ, ਕਿਉਂ ਨਾਰਾਜ਼ ਹੋ ਰਿਹਾ? ਉਹਨੇ ਲੈਣਾ, ਅਸੀਂ ਉਹਦਾ ਦੇਣਾ। ਬਸ ਲੈਣ ਵਾਲੇ ਘੋੜੀਆਂ ਤੇ ਚੜ ਕੇ ਆਉਂਦੇ ਆ ਤੇ ਦੇਣ ਵਾਲੇ ਤੁਰ ਕੇ ਜਾਂਦੇ। ਤਿਸ ਕੀ ਸੋਏ ਸੁਣੀ ਮਨ ਹਰਿਆ, ਤਿਸ ਨਾਨਕ ਪਰਸਨ ਆਪ ਸਾਹਿਬ ਗਏ। ਐਸਾ ਸੇਵਕ ਦੂਸਰਾ ਗੁਰੂ ਨਾਨਕ ਬਣਿਆ। ਆ ਸੇਵਕ ਦੀ ਵਡਿਆਈ ਸਾਹਿਬ ਨੇ ਕੀਤੀ ਵੀ ਸੇਵਕ ਦਾ ਕੀ ਮਰਾਤਬਾ ਹੈ। ਜੇ ਅਸੀਂ ਸੇਵਕ ਬਣ ਜਾਈਏ ਸਾਨੂੰ ਕਿਆ ਕੁਝ ਮਿਲਦਾ ਹੈ? ਨਾਮ ਦੀ ਦਾਤ, ਨਾਮ ਜਪਾਉਣਾ, ਰੱਖਿਆ ਕਰਨੀ, ਹਾਜ਼ਰ ਨਾਜ਼ਰ ਸਤਿਗੁਰੂ ਜੀ ਰਹਿੰਦੇ ਹਨ, ਇਤਨੀ ਸੋਭਾ ਸੇਵਕ ਦੀ ਸਾਹਿਬ ਨੇ ਕੀਤੀ ਹੈ। ਆਓ ਕਰੀਏ ਅਰਦਾਸ ਸੱਚੇ ਪਾਤਸ਼ਾਹ ਕੇ, ਗਰੀਬ ਨੂੰ ਆ ਸਾਡੇ ਤੇ ਮਿਹਰ ਕਰਕੇ ਸਾਨੂੰ ਆਪਣਾ ਸੇਵਕ ਬਣਾ। ਬਾਬਾ ਜੀ ਨੇ ਇੱਕ ਵਾਰੀ ਕਿਹਾ ਸੀ ਹੁਣ ਅੱਗੇ ਵਾਸਤੇ ਤੁਹਾਡੇ ਸੇਵਕ ਤੇ ਮੈਂ ਭੂਤਾਂ ਨਹੀਂ ਛੱਡਾਂਗਾ। ਕਿਸੇ ਮਹਾਂਪੁਰਖਾਂ ਨੇ ਸੇਵਾਦਾਰ ਭੇਜਿਆ ਵੀ ਜਾ ਕੇ ਤੂੰ ਬਾਬਾ ਨਾਨਕ ਸਿੰਘ ਮਹਾਰਾਜ ਨੂੰ ਬੇਨਤੀ ਕਰੋ
ਵੀ ਹੁਣ ਮੈਨੂੰ ਦੇਵੋ ਮਾਫ਼ੀ ਤੇ ਅੱਗੇ ਨੂੰ ਤੁਹਾਡੇ ਸੇਵਕ ਤੇ ਮੈਂ ਕੋਈ ਭੂਤ ਨਹੀਂ ਛੱਡਾਂਗਾ। ਬਾਬਾ ਜੀ ਸੁਣ ਕੇ ਕਹਿਣਗੇ ਮੇਰਾ ਸੇਵਕ ਉਹ ਭਲਿਆ, ਮੈਂ ਤਾਂ ਰਾਤ ਦਿਨ ਗੁਰੂ ਨਾਨਕ ਸੱਚੇ ਪਾਤਸ਼ਾਹ ਅੱਗੇ ਅਰਦਾਸਾਂ ਕਰਦਾ ਕਿ ਹੇ ਗੁਰੂ ਨਾਨਕ ਸਾਹਿਬ ਮੈਨੂੰ ਆਪਣਾ ਸੇਵਕ ਬਣਾ ਲਓ, ਵੀ ਮੈਂ ਤਾਂ ਆਪ ਨਹੀਂ ਸੇਵਕ ਬਣਿਆ ਮੇਰਾ ਸੇਵਕ, ਮੈਂ ਤਾਂ ਸੇਵਕ ਬਣ ਵਾਸਤੇ ਆਪ ਬੇਨਤੀਆਂ ਕਰਦਾ। ਐਸੇ ਮਹਾਂਪੁਰਖ ਸਾਨੂੰ ਉਪਦੇਸ਼ ਕਰਦੇ ਹਨ, ਉਹ ਤਾਂ ਆਪ ਰੱਬ ਦਾ ਰੂਪ ਹੁੰਦੇ ਹਨ। ਅਸੀਂ ਕਲਯੁਗੀ ਜੀਵ ਹਾਂ, ਭੁੱਲ ਜਾਂਦੇ ਹਾਂ, ਮਾਨ ਹੰਕਾਰ ਵਿੱਚ ਆ ਜਾਂਦੇ, ਸਾਨੂੰ ਸਮਤ ਦੇ ਰਹੇ ਵੀ ਸੇਵਕ ਬਣੋ, ਅਰਦਾਸਾਂ ਕਰੋ, ਬੇਨਤੀਆਂ ਕਰੋ, ਹੇ ਗਰੀਬ ਨਵਾਜ ਸਾਨੂੰ ਆਪਣੇ ਸੇਵਕ ਬਣਾਓ। ਆਓ ਜੋ ਵੀ ਮਾਈ ਭਾਈ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਹਜ਼ੂਰ ਜੁੜੇ ਹੋ, ਆਪਾਂ ਵੀ ਸੇਵਕ ਬਣੋ। ਜੇ ਸੇਵਕ ਬਣਾਂਗੇ ਤਾਂ ਤੁਸੀਂ ਸੁਣ ਲਿਆ ਵੀ ਸੇਵਕ ਨੂੰ ਕਿਆ ਕੁਝ ਮਿਲਦਾ ਹੈ, ਸੇਵਕ ਤੇ ਕਿੱਡੀਆਂ ਬਖਸ਼ਿਸ਼ਾਂ ਹੁੰਦੀਆਂ ਹਨ, ਸੇਵਕ ਤੇ ਸਤਿਗੁਰੂ ਜੀ ਕਿਤਨੇ ਪ੍ਰਸੰਨ ਹੁੰਦੇ ਹਨ। ਲੈਣੀ ਪ੍ਰਸੰਨਤਾ ਹੈ, ਜੇ ਸੇਵਕ ਬਣ ਕੇ ਪ੍ਰਸੰਨਤਾ ਮਿਲ ਜਾਵੇ ਹੋਰ ਕੀ ਚਾਹੀਦਾ ਹੈ। ਤਾਂ ਬੇਨਤੀ ਕਰੀਏ ਸੱਚੇ ਪਾਤਸ਼ਾਹ ਸੇਵਕ ਬਣਾਓ। ਸੇਵਕ ਕਿਵੇਂ ਬਣੀਏ? ਬਾਬਾ ਜੀ ਦਾ ਹੁਕਮ ਹੈ ਜਾਂ ਉਹਨਾਂ ਦੇ ਪਵਿੱਤਰ ਬਚਨ ਹਨ, ਭਾਈ ਪੀਵੋ ਪਹਲ ਖੰਡੇ ਧਾਰ ਹੋਏ ਜਨਮ ਸਹੇਲ ਅੰਬਰ ਛਕੋ ਜੋ ਪੰਜਾਂ ਪਿਆਰਿਆਂ ਤੋਂ ਮਿਲਦਾ ਉਪਦੇਸ਼। ਬਾਣੀ ਯਾਦ ਹੈ, ਬਾਣੀ ਪੜੋ, ਪਹਿਲੀ ਪੌੜੀ ਦਾ ਪਾਠ ਕਰੋ, ਵਾਹਿਗੁਰੂ ਸ਼ਬਦ ਦਾ ਜਾਪ ਕਰੋ। ਕੋਈ ਸਹਿਜ ਧਾਰੀ ਪ੍ਰੇਮੀ ਹੈ ਰਾਮ ਰਾਮ ਦਾ ਜਾਪ ਕਰੇ, ਕੋਈ ਮੁਸਲਮਾਨ ਭਾਈ ਹੈ ਉਹ ਅੱਲਾ ਅੱਲਾ ਦਾ ਜਾਪ ਕਰੇ। ਇਉਂ ਨਿਤ ਨੇਮ ਕਰਕੇ ਧਰਮ ਸਥਾਨ ਹਾਜ਼ਰੀ ਲਗਾਓ, ਦਿਨੇ ਕਰੋ ਬਿਹਾਰ, ਬਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਖਾਂ ਦੀ ਕਰੋ ਸੰਗਤ, ਸੰਗਤ ਕਰਾਂਗੇ ਅਮਲ ਕਮਾਈ ਕਰਾਂਗੇ, ਲਾਭ ਕੀ ਹੋਵੇਗਾ, ਇਹ ਲੋਕ ਸੁਖੀਏ ਪਰਲੋਕ ਸਹੇਲੇ।

0: ਕਰਾਂ ਨਾਓ।
1: ਬੇਟਾ, ਵਾਹਿਗੁਰੂ ਨੂੰ ਆਪਣੀ ਜ਼ਿੰਦਗੀ ਵਿੱਚ ਵਸਾਉਣਾ ਪੈਂਦਾ ਹੈ। ਯੂ ਹੈਵ ਟੂ ਮੇਕ ਵਾਹਿਗੁਰੂ ਅ ਬਿਗ ਪਾਰਟ ਆਫ ਯੋਰ ਲਾਈਫ।
0: ਬਟ ਹਾਉ ਨਾਨਾ ਜੀ?
1: ਯੂ ਹੈਵ ਟੂ ਡਿਵੈਲਪ ਅ ਗ੍ਰੇਟਰ ਅਵੇਅਰਨੈਸ ਆਫ ਵਾਹਿਗੁਰੂ ਇਨ ਯੋਰ ਲਾਈਫ। ਡਿਵੈਲਪ ਅ ਗ੍ਰੇਟਰ ਅਵੇਅਰਨੈਸ ਆਫ ਹਿਸ ਕੋਂਸਟੈਂਟ ਪ੍ਰੈਜੈਂਸ। ਉਸਤਤ ਮਨ ਮੇ ਕਰ ਨਿਰੰਕਾਰ। ਇਨ ਯੋਰ ਹਾਰਟ, ਯੋਰ ਫੀਲਿੰਗਸ, ਇਨ ਯੋਰ ਲਵ ਫਾਰ ਐਵਰੀਥਿੰਗ ਐਂਡ ਐਵਰੀ ਵਨ, ਆਲਵੇਜ਼ ਫੀਲ ਵਾਹਿਗੁਰੂਜ਼ ਪ੍ਰੈਜੈਂਸ। ਆਪਦੇ ਚਰਨ ਉਸ ਦੇ ਮਾਰਗ ਤੇ ਰੱਖੋ। ਆਪਣੇ ਮਨ ਵਿੱਚ ਉਸ ਨੂੰ ਵਸਾਓ, ਆਪਣੇ ਦਿਲ ਵਿੱਚ ਉਸ ਨੂੰ ਵਸਾਓ, ਆਪਣੇ ਕੰਨਾਂ ਨਾਲ ਉਸ ਨੂੰ ਸੁਣੋ, ਆਪਣੀ ਜੀਭ ਨਾਲ ਉਸ ਦਾ ਨਾਮ ਲਵੋ, ਆਪਣੀ ਅੱਖਾਂ ਨਾਲ ਉਸ ਨੂੰ ਹਰ ਇੱਕ ਵਿੱਚ ਦੇਖੋ। ਯੂ ਹੈਵ ਟੂ ਟ੍ਰੇਨ ਆਲ ਯੋਰ ਸੈਂਸਿਸ ਇਨ ਬਿਕਮਿੰਗ ਅਵੇਅਰ ਆਫ ਵਾਹਿਗੁਰੂ। ਇਨ ਦਿਸ ਨੈਕਸਟ ਸ਼ਬਦ ਫੋਰ ਐਗਜ਼ਾਮਪਲ ਇਟ ਸੇਜ਼, ਵਾਕ ਔਨ ਵਾਹਿਗੁਰੂਜ਼ ਪਾਥ, ਫੀਲ ਵਾਹਿਗੁਰੂ, ਡਿਵੈਲਪ ਲਵ ਫੋਰ ਵਾਹਿਗੁਰੂ, ਹੇਅਰ ਵਾਹਿਗੁਰੂ, ਟੇਸਟ ਵਾਹਿਗੁਰੂ, ਸੇ ਵਾਹਿਗੁਰੂ, ਟੱਚ ਵਾਹਿਗੁਰੂ, ਸੀ ਵਾਹਿਗੁਰੂ ਇਨ ਹਿਸ ਕ੍ਰੀਏਸ਼ਨ ਆਲ ਅਰਾਊਂਡ ਯੂ, ਇਨਕਲੂਡਿੰਗ ਇਨ ਯੋਰ ਸੈਲਫ ਐਂਡ ਇਨ ਐਵਰੀ ਵਨ ਅਰਾਊਂਡ ਯੂ। ਸੀ ਵਾਹਿਗੁਰੂ ਇਨ ਐਵਰੀਥਿੰਗ ਦੈਟ ਯੂ ਡੂ। ਵੈਨ ਯੂ ਵੇਕ ਅਪ ਇਨ ਦਾ ਮਾਰਨਿੰਗ, ਰਿਮੈਂਬਰ ਵਾਹਿਗੁਰੂ। ਵਾਹਿਗੁਰੂ ਇਜ਼ ਵਿਥ ਯੂ ਇਨ ਸਕੂਲ, ਵਾਹਿਗੁਰੂ ਇਜ਼ ਐਵਰੀਵੇਅਰ ਇਨ ਐਵਰੀਥਿੰਗ ਐਂਡ ਵਿਥਇਨ ਯੂ। ਜਸਟ ਬਿਕਮ ਅਵੇਅਰ ਆਫ ਵਾਹਿਗੁਰੂਜ਼ ਕੋਂਸਟੈਂਟ ਪ੍ਰੈਜੈਂਸ ਐਂਡ ਦੈਨ ਯੂ ਵਿਲ ਨੋ ਦੈਟ ਵਾਹਿਗੁਰੂ ਇਜ਼ ਆਲਵੇਜ਼ ਵਿਥ ਯੂ।

ਹਨ। ਸਾਹਿਬ ਫਰਮਾਨ ਕਰਦੇ ਹਨ ਕਿ ਇਹ ਸਾਰਾ ਕੁਛ ਪਰਮੇਸ਼ਵਰ ਦੀ ਕਿਰਪਾ ਨਾਲ ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ।

ਤੁਸੀਂ ਵੱਡੇ ਭਾਗਾਂ ਵਾਲੇ ਹੋ। ਕਈਆਂ ਵਿੱਚ ਗਿਣਦੇ ਨੇ ਪੂਰਬ ਵੱਲ ਰੱਬਦੇ, ਕਿੱਥੇ ਗਿਣਦੇ ਨੇ ਪੱਛਮ ਵੱਲ ਰੱਬਦੇ, ਤੇ ਸਿੱਖ ਦੇ ਲਈ ਹਰ ਪਾਸੇ ਰੱਬਦੇ ਆਪਣਾ ਕਿੱਧਰ ਸਿੱਧਾ ਕੀਤਾ ਪੂਰਬ ਵਾਲੇ ਬੰਦੇ ਹੱਕ ਸਤਨਾਮ। ਤੇ ਫਿਰ ਚੇਲਿਆਂ ਗਿਆ ਸੀ, ਅੱਜ ਭੁਲੇਖਾ ਲੱਗ ਗਿਆ ਮਹਾਰਾਜ, ਅੱਜ ਇੱਧਰ ਸਿੱਧਾ ਕੀਤਾ ਜੇ ਖਾਲਸਾ ਜੀ ਧਿਆਨ ਦੇਣਾ ਕੌਣ ਏ ਗਲਗੀਆਂ ਦਾ। ਉਸ ਪੀਰ ਭੇਖਣ ਸ਼ਾਹ ਨੇ ਪਛਾਣਿਆ ਸੀ, ਕਹਿਣ ਲੱਗਾ ਨਹੀਂ, ਪੱਛਮ ਵੱਲ ਜਿਸ ਅੱਲਾ ਨੂੰ

ਭਾਈ ਜੋਗੇ ਨੂੰ ਸੁਨੇਹਾ ਭੋਜਿਆ ਸਾਡੀ ਚਿੱਠੀ ਪੜ੍ਹਦੇ ਕੋਈ ਕੰਮ ਨਹੀਂ ਕਰਨਾ ਜਿੱਥੇ ਖੜੇ ਇੱਧਰ ਤੁਰ ਪਏ ਹੁਸ਼ਿਆਰਪੁਰ ਦੇ

ਤੇ ਮਾਂ ਫੜੀ ਬਚਨ ਕੀਤਾ ਤੂੰ ਮੇਰੇ ਜੋਗਾ ਮੈਂ ਪੂਰੇ ਦੀ ਨਿਸ਼ਾਨੀ ਖਾਲਸਾ ਜੀ ਬਣ ਜੋ ਅੰਦਰੋਂ ਇੱਕ ਬੜੀ ਵਧੀਆ ਜ਼ਿੰਦਗੀ ਹੁੰਦੀ ਜੀ ਉਹ

ਨਾਮ ਜੀ ਝੋਗੀ ਤੂੰ ਪਾਤੀ ਨਾਮ ਦੇਖਦੀ ਟਪ ਟਪ ਨਾਮ ਫਲਾਣੇ ਦਾ ਭੰਡਾਰਾ ਪਰ ਇਹ ਨਹੀਂ ਸੀ ਸੁਣਿਆ ਅੱਜ ਤੱਕ ਕਿ ਕੋਈ ਕਿਸੇ ਫਲਾਣੇ ਆਪਣੇ ਇਸ ਤਰ੍ਹਾਂ ਦੇ ਖਾਤਰ ਇੱਕ ਵੇਸਵਾ ਦੀਆਂ ਪੌੜੀਆਂ ਤੇ ਆ ਕੇ ਪਹਿਰਾ ਦਿੱਤਾ ਹੈ।

0: ਜਾਂ ਸਿੱਖਾ ਘਰ ਆਪਣੇ ਕਰ ਜਪਜੀ ਦਾ
1: ਸਤਨਾਮ।
0: ਕਾਦਰੇ ਹਰ ਕਾ ਹਰ ਕਾਰਜ ਵਿੱਚ ਸਮਰੱਥ ਬੈਠਾ ਆਨੰਦਪੁਰੇ। ਭਾਈ ਜੋਗਾ ਜੀ ਵੀ ਨਹੀਂ ਸਮਝਿਆ, ਆਨੰਦਪੁਰ ਗਿਆ ਤੇ ਬਾਬਾ ਜੀ ਫਿਰ ਜਾਣ ਕੇ ਅੱਖਾਂ ਬੰਦ ਕਰਦੇ ਕਹਿੰਦੇ ਮਾਤਾ ਅੱਜ ਸੋਤੇ ਨੀ ਰਾਤੀ ਤੁਸੀਂ
1: ਸਤਨਾਮ।
0: ਭਾਈ ਜੋਗਾ ਕਹਿੰਦਾ ਮੇਰੇ ਅਸੀਂ ਗਾਣ ਨਹੀਂ ਕੀਤਾ ਲੱਗਦਾ, ਝੋਕਾ ਲੈ ਰਿਹਾ, ਗੁਰੂ ਤੇ ਸੌਂਦਾ ਨਹੀਂ, ਦੁਨੀਆ ਵੀ ਕਿਰਿਆ। ਸਤਿਗੁਰੂ ਇੰਝ ਲੱਗਦਾ ਤੁਸੀਂ ਰਾਤੀ ਰਾਮ ਤੇ ਮੇਰੇ ਫਿਰ ਕਲਗੀਆਂ ਲੈ ਹੱਸ ਰਹੇ। ਕਹਿੰਦੇ ਜੋਗਿਆ ਜਗਾਵੇ ਵੀ ਆਪ ਤੇ ਪਿੱਛੇ ਵੀ ਆਪ ਅੱਖ ਸਤਨਾਮ।
2: ਪਰ ਮੈਂ ਕਦੇ ਨਹੀਂ ਗਾਇਆ
0: ਰਾਤੀ ਤੇਰੇ ਕਦਮ ਅੱਖ।

ਹਲਕਾਰਾ ਉਹਨੂੰ ਭੇਜਿਆ ਗਿਆ। ਉਹਨੂੰ ਸਰਹੰਦ ਜਾਣ ਦੀ ਲੋੜ ਨਾ ਪਈ, ਰਸਤੇ ਵਿੱਚੋਂ ਹੀ ਸਿਪਾਹੀਆਂ ਕੋਲੋਂ ਸਾਰੀ ਖਬਰ ਮਿਲ ਗਈ ਤੇ ਉਹ ਖਬਰ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਉਹਨੇ ਸੁਣਾਈ

ਸੁਣਾਈਆਂ ਹੋਈਆਂ ਕਥਾ ਕਹਾਣੀਆਂ ਇਤਿਹਾਸ ਡਟ ਡਟ ਕੇ ਜਵਾਬ ਦੇ ਕਚਹਿਰੀ ਖਤਮ ਕਰ

ਆਪਾਂ ਖੜੇ ਹੋਈਏ ਤੇ ਗੋਡਾ ਥੋੜਾ ਅੱਗੇ ਹੋਇਆ। ਜਦੋਂ ਗੋਡੇ ਦੇ ਕੋਲ ਕੰਧ ਆਈਏ ਤੇ ਪੁੱਛਿਆ ਇੱਥੋਂ ਇੱਟ ਥੋੜੀ ਤੋੜ ਦੀ ਤੇ ਵਜ਼ੀਰ ਖਾਂ ਜ਼ਾਲਮ ਹਿਰਦਾ ਕੀ ਆਖਦਾ ਕਿ ਮੁਗਲ ਰਾਜ ਦੀ ਇੱਟ ਨਹੀਂ ਟੁੱਟਣੀ ਚਾਹੀਦੀ, ਗੋਡਾ ਛੱਡੋ ਹੱਥ ਸੱਤ ਨਹਾਵ ਕੰਧ ਗਲੇ ਤੱਕ ਆਈਏ ਦੋਵੇਂ ਬੱਚੇ ਬੇਹੋਸ਼ ਠੰਡੇ ਬੁਰਜ ਵਿੱਚ ਭੇਜ। ਫਿਰ ਅਗਲੇ ਦਿਨ ਜਦੋਂ ਫਿਰ ਲਿਆਉਂਦਾ ਗਿਆ

ਜਨਰਲ ਨੌਲੇਜ ਲਈ ਦਿੱਲੀ ਕੁਤਬ ਮੀਨਾਰ ਵੇਖਣ ਗਏ। ਤੁਸੀਂ ਵੀ ਕਿਤੇ ਜਾਇਓ, ਉਸੇ ਤਰ੍ਹਾਂ ਉਹਨਾਂ ਰੱਖਿਆ ਉਹਨਾਂ ਹਵੇਲੀਆਂ ਵੱਡੀਆਂ ਉਸੇ ਵੇਲੇ ਦੀਆਂ, ਸੁਰੰਗਾਂ ਉਸ ਵੇਲੇ ਦੀਆਂ, ਮੀਲ ਦੇ ਏਰੀਏ 'ਚ ਕੁਤਬ ਮੀਨਾਰ ਦੀ ਹਵੇਲੀ ਦੇ ਬੂਹੇ ਇੰਨੇ ਨੇ।

ਤੇ ਇੱਕ ਇੰਗਲਿਸ਼ ਵਿੱਚ ਤੇ ਇੱਕ ਹਿੰਦੀ ਦੇ ਵਿੱਚ ਨਾ ਦੋ ਵੱਡੇ ਵੱਡੇ ਪੱਥਰ ਲੱਗੇ ਉਹਨਾਂ ਦੇ ਲਿਖੇ ਜਾਣਕਾਰੀ ਸਾਰੀ ਜਦੋਂ ਪੱਥਰ ਦੇ

ਮੀਨਾਰ ਦੇ ਆਲੇ ਦੁਆਲੇ ਜੋ ਏਰੀਆ ਫੈਲਿਆ ਇੱਥੇ ਬਹੁਤ ਸਾਰੇ ਇਹੋ ਜਿਹੇ ਪੱਥਰ ਤੇ ਸਮਾਨ ਵੀ ਲੱਗਾ ਕਿ ਜਿਹੜਾ ਹਿੰਦੂ ਮੰਦਰਾਂ ਨੂੰ ਲੁੱਟ ਕੇ ਲਗਾਇਆ ਗਿਆ। ਸਤਨਾਮ ਅਸੀਂ ਵੇਖਿਆ ਵੀ ਤਾਂ ਪਤਾ ਲੱਗ ਜਾਂਦਾ ਸੀ ਉਸ ਪੱਥਰ ਚੋਂ ਹਿੰਦੂਆਂ ਦੇ ਧਰਮ ਦੇ ਮੰਦਰ।

ਨੂੰ ਹੀ ਸ਼ੁਕਰਾਨੇ ਨਹੀਂ ਤੇ ਕਿਤੇ ਹਿੱਲ ਜਾਣੀ ਸੀ ਉਹ ਆਪ ਹੀ ਦਰਗਾਹ ਨੂੰ ਡਿਊਟੀ ਲੈ ਕੇ ਦੋ ਪਠਾਨ ਜਿਨ੍ਹਾਂ ਨੂੰ ਕਿਸੇ ਗਲਤੀ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਕੋਈ ਬਹਾਦਰ ਨਾ ਆਇਆ ਉਹ ਆਵੇ ਕਹਿੰਦੇ ਮਜੀਦ ਖਾਂ ਜੇ ਸਾਡਾ ਗਲਤੀ ਬਖਸ਼ ਦਿੱਤੀ ਜਾਵੇ ਦੁਬਾਰਾ ਨੌਕਰੀ ਤੇ ਰੱਖ ਲਿਆ ਜਾਵੇ ਇਹ ਕੰਮ ਅਸੀਂ ਕਰਾਂਗੇ ਉਹਨਾਂ ਦੋਵਾਂ ਪਠਾਨਾਂ ਨੇ ਜਦੋਂ ਛੋਟੇ 5 ਸਾਲ ਦੇ 7 ਸਾਲ ਦੇ ਸਾਹਿਬਜ਼ਾਦਿਆਂ ਦੀ ਫੀਸ ਧੜ ਤੋਂ ਅਲੱਗ ਕੀਤੇ ਆਖੋ ਸਤਨਾਮ ਹਰ ਧਰਮੀ ਦਾ ਦਿਲ ਰੋਕਿਆ ਦਿਲ ਕੰਬ ਆਇਆ ਕਹਿੰਦੇ ਸਰਹੰਦ ਦੇ ਵਿੱਚ ਉਸ ਰਾਤ ਕਿਸੇ ਧਰਮੀ ਦੇ ਘਰ ਚੁੱਲ੍ਹਾ ਨਹੀਂ ਬਲਿਆ ਆਖੋ ਸਤਨਾਮ

ਇਹ ਨੂਰਾ ਮਾਈ ਰਾਏ ਕੱਲਾ ਉਥੋਂ ਦਾ ਚੌਧਰੀ ਉਹਦਾ ਬੰਦਾ ਨੂਰਾ ਮਾਈ ਤੇ ਰਾਏ ਕੋਟ ਮਹਾਰਾਜ ਜੀ ਬੈਠੇ ਨੂਰਾ ਮਾਈ ਜਦੋਂ ਸਾਰਾ

0: ਤੂੰ ਨਹੀਂ ਗਿਆ।
1: ਕਹਿੰਦਾ ਜੀ ਮੈਂ ਕੋਠੇ ਗੁੱਡੀ ਨਹਾ ਗਿਆ, ਸਤਨਾਮ ਨਹੀਂ ਗਿਆ, ਧਿਆਨ ਦੇਣਾ।
0: ਸਿੱਖ ਡਿਊਟੀ ਦੇਵੇ ਆਪਣੇ ਕੋਲ।
1: ਮੈਂ ਕਿਹਾ ਜੇ ਤੂੰ ਨਹੀਂ ਗਿਆ ਫਿਰ ਮੈਂ ਨਾ।
0: ਬਾਬਾ ਜੀ ਤੂੰ ਦਰਸ਼ਨ ਨਹੀਂ ਕਰਕੇ, 3 ਘੰਟੇ ਪੈਦਲ ਚੱਲ ਕੇ ਜਾਂਦੇ ਹਾਂ ਉੱਥੇ, ਗੱਡੀ ਤੇ ਚੱਲ ਕੇ ਜਾਂਦੇ ਹਾਂ ਇੱਥੇ, ਸਾਰ ਮਹਾਂਪੁਰਸ਼ ਆਪਣੇ ਇਲਾਕੇ ਚਾਹੇ ਦਰਸ਼ਨ ਕਰੇ। ਮੈਂ ਕਿਹਾ ਮੈਂ ਤੇਰੇ ਨਾਲ ਤੂੰ ਗਿਆ ਕਿ ਦਰਸ਼ਨ ਕਰ, ਗੁੱਡੀ ਚੱਲ ਗਿਆ ਧਿਆਨ ਦੇਣਾ।
1: ਜਦੋਂ ਉਹਨੂੰ ਮਹਿਸੂਸ ਹੋਇਆ ਵੀ ਇਹ ਕੀ ਕਰਾਂ, ਮੈਂ ਕਿਹਾ ਹੁਣ ਬਾਬਾ ਜੀ ਨੂੰ ਫੋਟੋ ਲੈਣੀ ਹੈ। ਕਹਿੰਦੇ ਅਰਦਾਸ ਕਰ ਬਾਬਾ ਜੀ, ਗਲਤੀ ਹੋ ਗਈ, ਤੁਸੀਂ ਆਏ ਤੇ ਮੈਂ ਗਿਆ ਨੀ, ਅਰਦਾਸ ਕਰ। ਤੇ ਦੂਸਰਾ ਇੱਕ ਪਾਠ ਜਪਜੀ ਸਾਹਿਬ ਦਾ, ਬਹਿ ਕੇ ਹਾਜ਼ਰੀ ਲਾ, ਤਾਂ ਕਿ ਤੇਰਾ ਨਾਂ ਗਿਆ ਵੀ ਹਾਜ਼ਰੀ ਲੱਗੀ। ਤੇ ਉਹ ਜਪਜੀ ਸਾਹਿਬ ਦਾ ਪਾਠ, ਪਹਿਲੇ ਉਹਨੇ ਅਰਦਾਸ ਕੀਤੀ, ਫਿਰ ਜਪਜੀ ਸਾਹਿਬ ਦਾ ਪਾਠ ਕਰਦਾ ਪਿਆ ਤੇ ਮੇਜ਼ ਦੇ ਉੱਤੇ ਚਿਪਸ ਪਈ ਸੀ। ਪਾਠ ਕਰਦੇ ਕਰਦੇ ਨਾ ਚਿਪਸ ਖਾਣ, ਬੱਚਾ ਦੱਸਦਾ ਮੈਂ ਕਿਹਾ ਕੀ ਕਿਤੇ ਤੂੰ ਪਾਠ ਕਰਦਾ ਪਿਆ ਵਿੱਚੇ ਚਿਪਸ ਖਾ ਲਈ। ਕਹਿੰਦਾ ਮੇਰਾ ਦਿਲ ਕੀਤਾ ਸੀ, ਮੈਂ ਕਿਹਾ ਹੁਣ ਪਾਠ ਪੂਰਾ ਕਰ, ਤੇਰੇ ਬਾਅਦ ਹੀ ਗੱਲ ਕਰ। ਫਿਰ ਪਾਠ ਪੂਰਾ ਕਰ ਲਿਆ, ਮੈਂ ਕਿਹਾ ਹੁਣ ਜਿਹੜੀ ਚਿਪਸ ਵਿੱਚ ਖਾਧੀ ਹੈ ਨਾ, ਹੁਣ 5 ਪੌੜੀਆਂ ਪਾੜ ਇਹ ਖਾਣ ਦੀ ਸੀ। ਇਹ ਗੱਲ ਮੈਂ ਕਿਸੇ ਵਡਿਆਈ

ਇਹ ਕੱਲ ਦਾ ਦਿਨ ਏਡਾ ਮਹਾਨ ਦਿਨ ਹੈ ਕਿ ਇਹ ਸਾਥੀ ਆਪਣੇ ਬੱਚਿਆਂ ਨੂੰ ਸੁਣਾਇਆ ਕਰੇ, ਉਹਨਾਂ ਨੂੰ ਪਤਾ ਲੱਗੇ ਸਿੱਖੀ

ਦੀ ਮਹਿਮਾ ਦੇ ਬਾਰੇ ਦੱਸਣਾ ਚਾਹੁੰਦੇ ਕਿ ਭਾਈ ਜਪਜੀ ਸਾਹਿਬ ਦੀ ਬਾਣੀ ਦੀ ਕਿਤਨੀ ਮਹਿਮਾ ਹੈ। ਸੂਰਜ ਪ੍ਰਕਾਸ਼ ਦੀਆਂ ਕੁਝ ਪੰਕਤੀਆਂ

ਆਪ ਕਿਹਾ ਪੰਗਤੀਆਂ ਨੇ ਸੂਰਜ ਪ੍ਰਕਾਸ਼ ਦਈਆਂ ਸ਼ੁੱਧ ਸੁਣਾਏ ਰਜਾਵੇ ਮੋਹੀ ਕੋਈ ਸਿੱਖ ਉੱਠੇ ਸ਼ੁੱਧ ਤੇ ਚਿੱਤ ਜੋੜ ਕੇ ਜਪਜੀ ਦਾ ਪਾਠ ਸੁਣਾ ਕੇ ਭਾਈ ਮੈਨੂੰ ਰਜਾ ਲਵੇ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਇਹ ਸੂਰਜ ਪ੍ਰਕਾਸ਼ ਦੀਆਂ ਪੰਗਤੀਆਂ ਸ਼ੁੱਧ ਸੁਣਾਏ ਰਜਾਵੇ ਮੋਹੀ ਮਨ ਵਾਂਛਤ ਫਲ ਪ੍ਰਾਪਤ ਹੋਈ ਨੈ ਅਦੇ ਵਸਤੂ ਪੁਨ ਕੌਣ ਜਿਮ ਜਾਂਚੇ ਹਮ ਦੇਹੇ ਤੋਨ ਇਹ ਮਹਾਰਾਜ ਜੀ ਨੇ ਜਪਜੀ ਸੁਣਨ ਤੋਂ ਪਹਿਲਾਂ ਇਹ ਆਖਿਆ ਹੈ ਕੋਈ ਮੈਨੂੰ ਸ਼ੁੱਧ ਤੇ ਚਿੱਤ ਜੋੜ ਕੇ ਜਪਜੀ ਦਾ ਪਾਠ ਸੁਣਾਵੇ ਭਾਈ ਦੁਨੀਆਂ ਦੀ ਕੋਈ ਵਸਤੂ ਮੰਗੇਗਾ ਉਹ ਸਿੱਖ ਨੂੰ ਮਿਲੇਗੀ ਆਖੋ ਸਤਨਾਮ ਸਤਸੰਗ ਜੀ ਕਿ ਗੁਰੂ ਸਾਹਿਬ ਰੋਜ਼ ਇੰਜ ਕਹਿੰਦੇ ਸਨ ਸਿੱਖ ਨੂੰ ਜਪਜੀ ਸੁਣਾਓ

ਜੀ ਦੀ ਬਾਣੀ ਚਿੱਤ ਜੋੜ ਕੇ ਜਦੋਂ ਸੁਣਾਵੇ। ਇਹ ਪਾਠ ਸੁਣਨ ਤੋਂ ਪਹਿਲਾਂ ਬਚਨ ਕੀਤਾ ਸੀ, ਜੋ ਸਿੱਖ ਮੰਗੇਗਾ ਮੈਂ ਦਿਆਂਗਾ, ਤੇ ਇਤਿਹਾਸ ਲਿਖਦਾ ਕਿ ਗੁਰੂ ਮਹਾਰਾਜ ਨੇ ਜਦੋਂ ਨਜ਼ਰ ਮਾਰੀ, ਹੁਣੇ ਤੁਸੀਂ ਕਵੀ ਦੀਆਂ ਲਾਈਨਾਂ ਸੁਣੀਆਂ ਨੇ, ਚਿੱਤ ਜੁੜ ਗਿਆ ਜਦੋਂ ਜਪਜੀ ਦੇ ਵਿੱਚ ਸਤਿਗੁਰ ਸੋਚਣ, ਇਹਨੂੰ ਕੀ ਦੇਈਏ, ਮਾਇਆ ਦੇਈਏ, ਹੀਰੇ ਮੋਤੀ ਦੇਈਏ, ਜਾਂ ਦੁਨੀਆਂ ਦਾ ਰਾਜਾ ਬਣਾ ਦੇਈਏ। ਇੱਕ ਵਾਰੀ ਆਖੋ ਸਤਨਾਮ, ਪਰ ਇੰਜ ਪ੍ਰੇਮ ਨਾਲ ਜਪਜੀ ਪੜਨ ਬਦਲੇ, ਹੀਰੇ ਮੋਤੀ ਰਾਜ ਭਾਗ ਸਭ ਛੋਟਾ ਹੈ, ਇਹਦੇ ਬਦਲੇ ਇਹ ਚੀਜ਼ਾਂ ਤੁੱਛ ਨੇ। ਇੱਕ ਗੱਦੀ ਵੱਡੀ ਗੁਰੂ ਨਾਨਕ ਦੀ, ਇਹ ਦੇ ਦੇਈਏ ਨਹੀਂ ਤੋਟਾ ਹੈ। ਸਤਿਗੁਰੂ ਜੀ ਨਜ਼ਰ ਮਾਰੀ, ਮਾਇਆ ਵੀ ਛੋਟੀ ਹੈ, ਰਾਜ ਭਾਗ ਵੀ ਛੋਟਾ, ਹੀਰੇ ਮੋਤੀ ਵੀ ਛੋਟੇ ਨੇ। ਇਸ ਜਪਜੀ ਦੀ ਬਾਣੀ ਚਿੱਤ ਜੋੜ ਕੇ ਸੁਣਾ ਰਿਹਾ, ਤੇ ਇਹਦੇ ਬਦਲੇ ਗੁਰੂ ਨਾਨਕ ਦੀ ਗੱਦੀ ਦੇ ਦੇਣੀ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ ਕਿ ਸਤਿਗੁਰੂ ਉਹ ਗੱਦੀ ਦੇਣ ਲਈ ਚਰਨ ਉਠਾਏ ਨੇ ਕਿ ਅੱਜ ਇਹ ਗੱਦੀ ਤੇ ਭਾਈ ਗੋਪਾਲੇ ਨੂੰ ਵਾ ਦੇਣਾ। ਪਿਆਰ ਨਾਲ ਆਖੋ ਸਤਨਾਮ, ਪਰ ਕਹਿੰਦੇ ਮਾਇਆ ਵਰਤ ਗਈ। ਭਾਈ ਗੋਪਾਲਾ ਜੀ ਕਹਿਣ ਲੱਗੇ ਮਨ ਵਿੱਚ ਕਿ ਪਾਠ ਸੁਣਨ ਤੋਂ ਪਹਿਲੇ ਤੇ ਕਹਿੰਦੇ ਸੀ ਜੋ ਮਨ ਬਾਂਝਤ ਫਲ ਮੈਂ ਦਿਆਂਗਾ, ਤੇ ਹੁਣ ਇੰਜ ਲੱਗਦਾ ਜਿਵੇਂ ਸਤਿਗੁਰੂ ਜੀ ਤੁਰ ਚੱਲੇ ਨੇ, ਉੱਠ ਕੇ ਤੁਰਨ ਲੱਗੇ ਨੇ।

ਘੋੜਾ ਤੇ ਕਾਠੀ ਇਹ ਮੰਗਾਂਗਾ। ਸਤਸੰਗ ਜੀ, ਇੱਕ ਗੁਰੂ ਹਰਗੋਬਿੰਦ ਜੀ ਦਾ ਸਿੱਖ ਹੋਇਆ ਭਾਈ ਸੁਭਾਗਾ। ਇਹਦਾ ਇੰਨਾ ਕੁ ਪਿਆਰ ਸੀ ਗੁਰੂ ਘਰ ਦੇ ਨਾਲ ਕਿ ਇਹਨੇ 5 ਘੋੜੇ 125,000 ਦੇ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਚ ਭੇਟਾ ਕੀਤੇ ਸੀ ਤੇ ਸਤਿਗੁਰੂ ਨੇ 1 ਘੋੜਾ ਆਪਣੇ ਲਈ ਰੱਖਿਆ ਸੀ, 1 ਘੋੜਾ ਭਾਈ ਗੁਰਦਿੱਤਾ ਜੀ ਨੂੰ ਦਿੱਤਾ ਸੀ, 1 ਘੋੜਾ ਭਾਈ ਵਿਧੀ ਚੰਦ ਜੀ ਨੂੰ, 1 ਘੋੜਾ ਪੈਂਦੇ ਖਾਨ ਤੇ 5ਵਾਂ ਘੋੜਾ ਜੇ ਕਿਸੇ ਨੂੰ ਦਿੱਤਾ ਨਹੀਂ ਸੀ। ਇਹ ਸਿੱਖ ਦਾ ਜਪਜੀ ਸਾਹਿਬ ਦੀਆਂ ਖੀਰਲੀਆਂ ਪੰਕਤੀਆਂ ਤੇ ਕੀ ਫੁਰਨਾ ਬਣ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੇ ਉਹ 5ਵਾਂ ਘੋੜਾ ਭਾਈ ਸੁਭਾਗੇ ਵਾਲਾ ਕਾਠੀ ਸਮੇਤ ਮੈਨੂੰ ਦੇ ਦੇਣ। ਆਖੋ ਸਤਨਾਮ।

ਟਿਕ ਗਈ ਆ ਕੇ। ਜਬੈ ਪਿਖੋ ਗੁਰ ਚਰਨ ਉਠਾਇਓ, ਜਦੋਂ ਮਹਾਰਾਜ ਨੇ ਗੱਦੀ ਦੇਣ ਲਈ ਚਰਨ ਉਠਾਏ, ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਪ੍ਰਭ ਮਾਇਆ ਨੇ ਤਬ ਵਿਚ ਲਾਇਓ, ਸਮਝਿਓ ਹਿਰਦੇ। ਉਹ ਭਾਈ ਗੋਪਾਲ ਆਪਣੇ ਹਿਰਦੇ ਚ ਕੀ ਸਮਝਦਾ, ਸਮਝਿਓ ਹਿਰਦੇ ਗੁਰੂ ਅਬ ਚਲੇ, ਵੀ ਗੁਰੂ ਮਹਾਰਾਜ ਚਲੇ ਨੇ। ਸੁਨੇ ਸਲੋਕ ਨਾ ਸਭ ਫਲ ਫਲੇ, ਮੈਨੂੰ ਕਿਵੇਂ ਕੀ ਦੇਣਗੇ। ਜਿਹੜੀ ਚਿੱਤ ਜਪਜੀ ਚ ਜੁੜਿਆ ਸੀ ਉਹ ਉਖੜ ਗਿਆ। ਆਖੋ ਸਤਨਾਮ। ਤੇ ਗੁਰੂ ਮਹਾਰਾਜ ਦਾ ਜੋ ਅੰਦਰ ਫੁਰਨਾ ਸੂਰਜ ਪ੍ਰਕਾਸ਼ ਦਰਜ ਕੀਤਾ, ਲਖ ਉਰ ਕੀ ਗੁਰ ਅੰਤਰ ਜਾਮੀ, ਬੋਲੇ ਕਹਾਂ ਕੀਨ ਤੇ ਕਾਮੀ। ਮਹਾਰਾਜ ਕਹਿੰਦੇ ਅੰਤਰ ਜਾਮੀ ਇਹ ਕੀ ਕਾਮਨਾ ਬਣਾ ਬੈਠਾ, ਅਸੀਂ

ਸੁਪਨਾ ਹੈ। ਹਜ਼ੂਰ ਬਾਣੀ ਵਿੱਚ ਵੀ ਬਖਸ਼ਿਸ਼ ਕਰਦੇ ਹਨ, ਸੁਪਨੇ ਛੇਤੀ ਚਿੱਤ ਮੂਰਖ ਲਾਇਆ। ਓਏ ਮੂਰਖਾ, ਕਦੀ ਸੁਪਨੇ ਵੀ ਸੱਚੇ ਹੋਏ ਹਨ? ਸੋਚ, ਇਹ ਸੰਸਾਰ ਵੀ ਸੁਪਨਾ ਹੈ। ਜਿਤਨੇ ਧੀਆਂ ਪੁੱਤਰ ਧਨ ਦੌਲਤ ਮਹਿਲ ਮਾੜੀਆਂ, ਜਦੋਂ ਪ੍ਰਾਣ ਪੰਖੇਰੂ ਉੱਡਣਗੇ, ਇੱਕ ਛਿਨ ਵਿੱਚ ਸਭ ਕੁਛ ਪਰਾਇਆ ਹੋ ਜਾਏਗਾ। ਇਸ ਲਈ ਇਹ ਸੁਪਨਾ ਹੈ। ਸੁਪਨੇ ਨਾਲ ਚਿੱਤ ਲਾਉਣ ਵਾਲਾ ਮਨੁੱਖ ਕਦੇ ਤੋੜ ਨਹੀਂ ਅਪੜਿਆ। ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ ਕਿ ਸਵਾਸਾਂ ਨੂੰ ਸਿਮਰਨ ਦੀ ਮਾਲਾ ਬਣਾ। ਸਵਾਸ ਸਵਾਸ ਹਰ ਨਾਮ ਜਪ, ਬਿਰਥਾ ਸਵਾਸ ਮਤ ਖੋ, ਕਿਆ ਜਾਣੇ ਇਹ ਅੰਤਕਾਲ ਇਹ ਸਵਾਸ ਮਤ ਹੋ। ਕਿਸੇ ਨੂੰ ਕੀ ਪਤਾ ਹੈ ਕਿ ਜਿਹੜਾ ਸਵਾਸ ਮੈਂ ਜਪ ਰਿਹਾ ਸਤਨਾਮ ਸ੍ਰੀ ਵਾਹਿਗੁਰੂ, ਇਸ ਤੋਂ ਅਗਲਾ ਸਵਾਸ ਆਉਣਾ ਕਿ ਨਹੀਂ ਆਉਣਾ, ਇਸ ਦਾ ਕਿਹਨੂੰ ਪਤਾ ਹੈ? ਇਸ ਲਈ ਹਜ਼ੂਰ ਬਖਸ਼ਿਸ਼ ਕਰ ਰਹੇ ਹਨ, ਭਾਈ ਸਾਸ ਗਰਾਸ ਬੰਦਗੀ ਕਰ, ਸਵਾਸਾਂ ਦਾ ਕੋਈ ਪਤਾ ਨਹੀਂ। ਇੱਕ ਬਜ਼ੁਰਗ ਬਾਬਾ ਸਰੀਰ ਛੱਡਣ ਲੱਗਾ, ਸਾਰਾ ਪਰਿਵਾਰ ਆ ਕੇ ਬੇਨਤੀ ਕਰਨ ਲੱਗਾ, ਬਾਬਾ ਜਾਂਦਿਆਂ ਜਾਂਦਿਆਂ ਕੋਈ ਚੰਗੀ ਸੁਮਤੀ ਦੇ ਜਾ। ਇਹ ਬਜ਼ੁਰਗ ਬਾਬਾ ਕਹਿਣ ਲੱਗਾ, ਮੈਂ ਆਪਣੀ ਹੋਂਦ ਵਿੱਚ ਆਪਣੇ ਜੀਵਨ ਵਿੱਚ ਤੁਹਾਨੂੰ ਲੱਖਾਂ ਹੀ ਕਮਾ ਕੇ ਦਿੱਤੇ ਹਨ, ਹੁਣ ਮੇਰੇ ਸਵਾਸ ਸਮਾਪਤ ਹੋ ਗਏ ਹਨ, ਤੇ ਕੁਝ ਖਰਚ ਕਰਕੇ ਕੁਝ ਪੈਸੇ ਦੇ ਕੇ ਤੇ ਸਵਾਸ ਲਿਆਓ ਤਾਂ ਮੈਂ ਤੁਹਾਨੂੰ ਸੁਮਤੀ ਦੇ ਸਕਦਾ ਹਾਂ। ਪਰ ਇਸ ਸਾਰੇ ਪਰਿਵਾਰ ਨੇ ਨੀਵੀਆਂ ਪਾ ਲਈਆਂ। ਆਖਿਆ, ਬਾਬਾ ਇਹ ਸਵਾਸ ਤਾਂ ਕਿਸੇ ਵੀ ਕੀਮਤ ਤੋਂ ਮੁੱਲ ਨਹੀਂ ਮਿਲਦੇ। ਤਾਂ ਫਿਰ ਇਹ ਬਜ਼ੁਰਗ ਕਹਿਣ ਲੱਗਾ, ਫਿਰ ਇਹੀ ਉਪਦੇਸ਼ ਹੈ ਕਿ ਇਹਨਾਂ ਅਮੋਲਕ ਸਵਾਸਾਂ ਦੇ ਨਾਲ ਨਾਮ ਦੇ ਲਾਲਾਂ ਦੇ ਵਣਜ ਕਰਨਾ, ਤੁਹਾਡਾ ਸੰਸਾਰ ਤੇ ਆਉਣਾ ਵੀ ਤੇ ਸੰਸਾਰ ਤੋਂ ਜਾਣਾ ਵੀ ਧਨਤਾ ਦੇ ਯੋਗ ਹੋ ਜਾਏਗਾ। ਐਸਾ ਨਾ ਹੋਵੇ ਕਿ ਲਾਲ ਗੁਆਚ ਜਾਣ ਤੇ ਫਿਰ ਤੂੰ ਲੱਭਦਾ ਫਿਰੇ, ਇਹ ਲੱਭਣ ਵਾਲੇ ਨਹੀਂ ਹਨ।

ਸਾਡਾ ਕਿਤਨਾ ਕੁ ਅਮੋਲਕ ਹੈ ਜੋ ਬਿਨਾਂ ਜਪਣ ਦੇ ਵਿਅਰਥ ਜਾ ਰਿਹਾ। ਇਹ ਕਦੇ ਜੀਵਨ ਵਿੱਚ ਮੁੜੇਗਾ ਨਹੀਂ ਮਿਲ ਸਕਦਾ। ਜਿਹੜਾ ਜਲ ਇੱਕ ਵਾਰ ਨਦੀ ਤੋਂ ਲੰਘ ਜਾਂਦਾ ਉਹ ਕਦੇ ਮੁੜ ਕੇ ਨਹੀਂ ਆਉਂਦਾ। ਜਿਹੜਾ ਦੁੱਧ ਥਣਾਂ ਤੋਂ ਬਾਹਰ ਆ ਜਾਂਦਾ ਉਹ ਮੁੜ ਕੇ ਕਦੇ ਥਣਾਂ ਵਿੱਚ ਨਹੀਂ ਗਿਆ। ਤੇ ਜਿਹੜੇ ਸਵਾਸ ਤੇਰੇ ਬਿਨਾਂ ਜਪਣ ਦੇ ਬੀਤ ਗਏ ਹਨ ਕਦੇ ਜੀਵਨ ਵਿੱਚ ਆਉਣਗੇ ਨਹੀਂ, ਕਦੇ ਨਹੀਂ ਆਉਣ ਵਾਲੇ। ਇਸ ਲਈ ਇਹਨਾਂ ਅਮੋਲਕ ਸਵਾਸਾਂ ਨੂੰ ਕੌਡੀਆਂ ਦੇ ਭਾਰਨਾ ਵਿੱਚ ਮਿੱਟੀ ਵਿੱਚ ਨਾ ਰੁਲਾ। ਐਸਾ ਨਾ ਹੋਵੇ ਕਿ ਜਿਸ ਵਾਹਿਗੁਰੂ ਨੇ ਤੈਨੂੰ ਅਮੋਲਕ ਸਵਾਸਾਂ ਦੀ ਪੂੰਜੀ ਦਿੱਤੀ ਹੈ, ਜਦੋਂ ਤੂੰ ਜਾਵੇਂ ਤਾਂ ਤੇਰੇ ਕੋਲ ਕੱਖ ਵੀ ਨਾ ਹੋਵੇ, ਕਿਉਂਕਿ ਜਦੋਂ ਤੂੰ ਆਇਆ ਸੈਂ ਤੇਰੇ ਕੋਲ ਸਵਾਸਾਂ ਦੀ ਪੂੰਜੀ ਸੀ। ਹੁਣ ਜਾਵੇਂ ਤਾਂ ਫਿਰ ਨਾਮ ਦੀ ਪੂੰਜੀ ਬਣ ਕੇ ਲੈ ਜਾ, ਤੇ ਫਿਰ ਬਈ ਤੇਰਾ ਇੱਥੇ ਵੀ ਤੇ ਦਰਗਾਹ ਵਿੱਚ ਵੀ ਆਣਾ ਜਾਣਾ ਤੇਰਾ ਤਨਤਾ ਦੇ ਯੋਗ ਹੋ ਜਾਏਗਾ। ਤੂੰ ਆਦਰਨੀਏ ਹੋ ਜਾਏਗਾ, ਆਦਰ ਪਾਏਗਾ ਭਾਈ, ਜੇ ਅਮੋਲਕ ਸਵਾਸਾਂ ਦੇ ਨਾਲ ਵਣਜ ਕਰੇਗਾ ਨਾਮ ਦੇ। ਨਾਮ ਦੇ ਵਣਜ ਕਰਨ ਵਾਲੇ, ਨਾਮ ਦੇ ਵਣਜਾਰੇ ਜੋ ਹਨ ਉਹ ਧਨਵੰਤ ਹਨ। ਦੁਨਿਆਵੀ ਮਾਇਆ ਦੇ ਵਣਜਾਰੇ ਹਜ਼ੂਰ ਕਹਿੰਦੇ ਨੇ ਉਹਨਾਂ ਵਰਗਾ ਤਾਂ ਕੋਈ ਮੰਗਤਾ ਨਹੀਂ, ਕਿਉਂਕਿ ਜਿਉਂ ਪਾਵਕ ਈਧਨ ਨਹੀਂ ਦਰਾਪੈ। ਮਾਇਆ ਦਾ ਲਾਲਚੀ ਕਦੇ ਰਜਦਾ ਨਹੀਂ, ਕਦੇ ਨਹੀਂ ਰਜ ਸਕਦਾ। ਹਜ਼ੂਰ ਕਹਿੰਦੇ ਨੇ ਜਿਸ ਤਰ੍ਹਾਂ ਅੱਗ ਨਹੀਂ ਨਾ ਰਜਦੀ, ਜਿਤਨੀਆਂ ਮਰਜ਼ੀ ਹਨ ਲੱਕੜਾਂ ਪਾਈ ਜਾਓ, ਕਦੇ ਅੱਗ ਇਹ ਨਹੀਂ ਕਹਿੰਦੀ ਬਈ ਮੇਰਾ ਪੇਟ ਭਰ ਗਿਆ। ਇਸੇ ਤਰ੍ਹਾਂ ਸੰਸਾਰ ਦੀ ਮਾਇਆ ਦਾ ਲਾਲਚ ਹੈ, ਆਖਿਆ ਜੇ ਲਾਲਚ ਕਰਨਾ ਹੈ ਤਾਂ ਇਹ ਕੀਤਾ ਕਰ ਕਿ ਥੋੜਾ ਸਮਾਂ ਹੋਰ ਨਿਤਨੇਮ ਕਰ ਲਵਾਂ। ਇੱਕ ਪਾਠ ਕੀਤਾ ਸੁਖਮਨੀ ਸਾਹਿਬ ਦਾ, ਦੂਜਾ ਵੀ ਕਰ ਲਵਾਂ। ਪਤਾ ਨਹੀਂ ਅਗਲੇ ਆਉਣ ਵਾਲੇ ਸਵਾਸ ਕਿਹੋ ਜਿਹੇ ਹੋਣਗੇ, ਹੈਨ ਕਿ ਨਹੀਂ ਹਨ। ਕੋਈ ਨੇਕ ਕੰਮ ਕਰ ਰਿਹਾ ਹੋਰ ਵਧੇਰੇ ਕਰ, ਕਿਉਂਕਿ ਇਹ ਸਮਾਂ ਹੀ ਤੇਰੇ ਨਾਲ ਜਾਏਗਾ। ਕਰਮੀ ਆਪੋ ਆਪਣੀ, ਆਪਣੇ ਆਪਣੇ ਕਰਮਾਂ ਦਾ ਖੱਟਿਆ ਖਾਣਾ। ਜਿਹੜੇ ਚੰਗੀ ਕਰਨੀ ਕਮਾਈ ਕਰਕੇ ਜਾਣਗੇ ਇੱਥੇ ਵੀ ਆਦਰ ਪਾਉਂਦੇ ਹਨ, ਦਰਗਾਹ ਵਿੱਚ ਵੀ ਆਦਰ ਪਾਉਂਦੇ ਹਨ। ਇਸ ਲਈ ਹਜ਼ੂਰ ਦਾ ਬਚਨ ਹੈ ਭਾਈ, ਨਾਮ ਜਪ ਜਪ ਕੇ ਆਪਣਾ ਜੀਵਨ ਸਫਲ ਕਰ ਲੈ।

ਕਿ ਜੰਮ ਦਾ ਡੰਡ ਬੜਾ ਬਹੁਤ ਬੁਰਾ ਹੈ, ਕਿਉਂਕਿ ਜਿਸ ਵਾਹਿਗੁਰੂ ਨੇ ਸਾਨੂੰ ਅਮੋਲਕ ਸਵਾਸ ਬਖਸ਼ੇ ਹਨ ਸੰਸਾਰ ਵਿੱਚ ਭੇਜਿਆ, ਇਹਨਾਂ ਸਵਾਸਾਂ ਦਾ ਬਈ ਉਸਨੇ ਪੁੱਛਣਾ ਹੈ ਬਈ ਇਹਨਾਂ ਸਵਾਸਾਂ ਨਾਲ ਤੂੰ ਕੀ ਕੀਤਾ ਬਈ, ਜੇ ਤਾਂ ਅਮੋਲਕ ਹੀਰਿਆਂ ਲਾਲਾਂ ਤੋਂ ਮਹਿੰਗੇ ਸਵਾਸਾਂ ਦੇ ਨਾਲ ਜੇ ਤੂੰ ਨਾਮ ਦਾ ਵਣਜ ਕੀਤਾ ਤਾਂ ਤੇਰਾ ਆਉਣਾ ਔਰ ਜਾਣਾ ਤਨਤਾ ਦੇ ਯੋਗ ਹੈ। ਨਹੀਂ ਤੇ ਫਿਰ ਕਬੀਰ ਜੀ ਕਹਿੰਦੇ ਜਮ ਕਾ ਠੇਂਗਾ ਬੁਰਾ ਹੈ, ਉਹ ਨਹੀਂ ਸਿਹਾ ਜਾਏ। ਤਾਂ ਕਬੀਰ ਜੀ ਨੂੰ ਸਵਾਲ ਕੀਤਾ ਗਿਆ, ਮਹਾਰਾਜ ਤੁਸੀਂ ਇਸ ਡੰਡ ਤੋਂ ਕਿਵੇਂ ਬਚੇ ਹੋ? ਤਾਂ ਕਬੀਰ ਜੀ ਕਹਿੰਦੇ ਏਕ ਜੋ ਸਾਧੂ ਮੋਹ ਮਿਲਿਓ ਤਿੰਨ ਲਿਓ ਅੰਚਲ ਲਾਏ। ਇੱਕ ਮੈਨੂੰ ਸਾਧੂ ਪੂਰਨ ਗੁਰੂ ਸਤਿਗੁਰੂ ਮੈਨੂੰ ਮਿਲ ਪਏ ਹਨ, ਜਿਨ੍ਹਾਂ ਨੇ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਿਆ, ਇਸ ਲਈ ਹੁਣ ਜਮਾਂ ਦੀ ਅੱਗ ਮੈਨੂੰ ਨਹੀਂ ਪਹੁੰਚ ਸਕਦੀ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮੰਗ ਕਰ ਰਹੇ ਹਨ ਕਿ ਮਾਧੋ ਸਾਧੂ ਜਨ ਦਿਓ ਮਿਲਾਏ। ਧੰਨ ਗੁਰੂ ਰਾਮਦਾਸ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਆਓ ਅਸੀਂ ਵੀ ਇਹ ਦਾਤ ਗੁਰੂ ਕੋਲੋਂ ਮੰਗੀਏ।

ਕਿ ਕਦੀ ਕਿਸੇ ਨੇ ਆਪਣੀ ਜ਼ਬਾਨ ਬਾਰੇ ਸੋਚਿਆ? ਅਗਰ ਪਰਮਾਤਮਾ ਨੇ ਸਾਨੂੰ ਜ਼ਬਾਨ ਨਾ ਦਿੱਤੀ ਹੁੰਦੀ ਤੇ ਸਾਡਾ ਜੀਵਨ ਕਿਹੋ ਜਿਹਾ ਹੁੰਦਾ? ਧਨ ਦੌਲਤ ਸੁੱਖ ਦੇ ਸਮਾਨ ਕਿਤਨੇ ਵੀ ਹੋਣ, ਰੰਗ ਰੂਪ ਸਭ ਕੁਝ ਹੋਵੇ, ਪਰ ਜੇ ਜ਼ਬਾਨ ਨਹੀਂ ਤੇ ਜੀਵਨ ਅਧੂਰਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ।

ਅਸੀਂ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿ ਸਕਦੇ ਹਾਂ ਔਰ ਜ਼ਬਾਨ ਦੇ ਨਾਲ ਹੀ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ। ਪਰ ਸਤਿਗੁਰੂ ਜੀ ਕਹਿੰਦੇ ਹਨ ਇਹ ਰਸਨਾ ਤੂੰ ਪ੍ਰਭੂ ਦਾ ਸਿਮਰਨ ਤੇ ਛੱਡ ਦਿੱਤਾ ਪਰ ਰਸਾਂ ਕਸਾਂ ਵਿੱਚ ਤੂੰ ਪੈ ਗਈ। ਅੱਜ ਜੇ ਚੰਗਾ ਖਾਧਾ ਤੇ ਆਪਾਂ ਕਹਿ ਦਿੰਦੇ ਹਾਂ ਅੱਜ ਬੜਾ ਸਵਾਦ ਆਇਆ, ਕੱਲ ਇਸ ਤੋਂ ਵੀ ਵਧੀਆ ਭੋਜਨ ਹੋਵੇ, ਕੋਈ ਹੋਰ ਚੰਗੀ ਚੀਜ਼। ਇਹ ਜਿਹੜੀ ਜ਼ਬਾਨ ਹੈ ਖਾ ਖਾ ਕੇ ਨਹੀਂ ਰਜਦੀ, ਸਵਾਦ ਦੇਖ ਦੇਖ ਕੇ ਇਹ ਜ਼ਬਾਨ ਨਹੀਂ ਰਜਦੀ। ਅੱਜ ਜੋ ਖਾਧਾ ਕੱਲ ਇਸ ਤੋਂ ਵੀ ਵਧੀਆ ਚਾਹੀਦਾ, ਜੋ ਅਗਲੇ ਦਿਨ ਖਾਧਾ ਪਰਸੋਂ ਉਸ ਤੋਂ ਵੀ ਵਧੀਆ ਚਾਹੀਦਾ।

ਭੁੱਖੇ ਘੱਟ ਮਰਦੇ ਨੇ, ਬਹੁਤੇ ਖਾਣ ਵਾਲੇ ਜ਼ਿਆਦਾ ਮਰਦੇ ਨੇ। ਇਹ ਰਸਨਾ ਸਤਿਗੁਰੂ ਜੀ ਉਪਦੇਸ਼ ਕਰ ਰਹੇ ਨੇ, ਇਹ ਰਸਨਾ ਤੂੰ ਅਨ ਰਸ ਰਾਜ ਰਹੀ। ਅਨ ਰਸ ਕਹਿੰਦੇ ਨੇ ਹੋਰ ਰਸ, ਹੋਰ ਰਸਾਂ ਵਿੱਚ ਤੇ ਪੈ ਗਈ, ਇਹ ਵੀ ਖਾ ਲਵਾਂ ਉਹ ਵੀ ਖਾ ਲਵਾਂ। ਕਿਸੇ ਦੀ ਨਿੰਦਿਆ ਚੁਗਲੀ ਕੀਤੀ, ਕਿਸੇ ਨੂੰ ਮਾੜਾ ਕਿਹਾ, ਕਿਸੇ ਨੂੰ ਗਾਲਾਂ ਕੱਢੀਆਂ, ਮਾੜੀ ਗੱਲ ਕਰਕੇ ਕਿਸੇ ਦਾ ਘਰ ਬਰਬਾਦ ਕਰ ਦਿੱਤਾ, ਇਹ ਕੰਮ ਤੇ ਤੂੰ ਕੀਤਾ। ਪਰ ਇਹ ਰਸਨਾ ਤੂੰ ਪ੍ਰਭੂ ਦਾ ਸਿਮਰਨ ਨਹੀਂ ਕੀਤਾ। ਖਾਣ ਦੇ ਵੀ ਰਸ ਹਨ, ਝੂਠ ਬੋਲਣਾ ਵੀ ਤਾਂ ਰਸ ਹੈ, ਨਿੰਦਿਆ ਚੁਗਲੀ ਕਰਨੀ ਵੀ ਤਾਂ ਰਸ ਹੈ, ਇਹ ਤੇ ਸਾਰੇ

ਉਹ ਸਾਰੇ ਰਸ ਜਿਹੜੇ ਝੂਠੇ ਹਨ ਉਹ ਵਿਸਰ ਜਾਣਗੇ, ਭੁੱਲ ਜਾਣਗੇ। ਪਰ ਕਦੋਂ? ਉਸ ਵੇਲੇ ਜਾਂ ਹਰ ਵਸੇ ਮਨ ਆਏ। ਜਦੋਂ ਹਰੀ ਮਨ ਵਿੱਚ ਵਸ ਜਾਏਗਾ ਤੇ ਉਹ ਵਸੇਗਾ ਤਾਂ

ਤੇ ਹੁਣ ਆਪਾਂ ਜਿਤਨੇ ਵੀ ਕਹਿਣ ਸੁਣਨ ਵਾਲੇ ਹਾਂ ਆਪਣੇ ਆਪਣੇ ਮਨਾਂ ਵਿੱਚ ਝਾਤੀ ਮਾਰੀ ਦਿਨ ਦੇ ਵਿੱਚ ਕਿਤਨਾ ਝੂਠ ਬੋਲਦੇ ਕਿਤਨੀਆਂ ਨਿੰਦਿਆ ਚੁਗਲੀ ਕਰਦੇ ਕਿਤਨਾ ਕੁਝ ਇਸ ਜ਼ਬਾਨ ਦੇ ਨਾਲ ਖਾਂਦੇ ਆ ਕਿਤਨੀ ਬੁਰਿਆਈ ਕਰਦੇ ਆ ਇਹ ਤੇ ਹਰ ਬੰਦਾ ਜਾਣਦਾ ਤੇ ਆਓ ਪਹਿਲਾਂ ਵਿਚਾਰ ਕਰੀਏ ਜਿਹੜੇ ਆਪਣੀ ਜ਼ਬਾਨ ਦੇ ਨਾਲ ਝੂਠ ਬੋਲਦੇ ਨੇ ਨਿੰਦਿਆ ਚੁਗਲੀ ਕਰਦੇ ਨੇ ਖਾਣ ਦੇ ਚਸਕੇ ਹਨ ਜ਼ਬਾਨ ਉਹਨਾਂ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਕਰਦੇ ਹਨ ਕਵੀ

ਜਿਹੜਾ ਆਪਣੀ ਰਸਨਾ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਰਾਮ ਦਾ ਨਾਮ ਨਹੀਂ ਜਪੇਗਾ, ਜਿਹੜਾ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ ਨਹੀਂ ਕਰੇਗਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਉਹ ਇਨਸਾਨ ਵਾਰ ਵਾਰ ਜੰਮਦਾ ਔਰ ਮਰਦਾ ਰਹੇਗਾ। ਇਸ ਰਸਨਾ ਦੇ ਨਾਲ ਖਾਦਾ

ਇਹ ਪ੍ਰਣ ਤੂੰ ਕਦੋਂ ਦਾ ਕੀਤਾ ਕਿ ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ? ਬਾਲ ਵੀ ਕਹਿਣ ਲੱਗੇ, ਇੱਕ ਦਿਨ ਮੈਂ ਇੱਕ ਗੱਭਰੂ ਨੌਜਵਾਨ ਮਾਰਿਆ, ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ, ਇਹ ਕੌਡੀਆਂ ਪਹਿਲਾਂ ਹੋਇਆ ਕਰਦੀਆਂ ਸਨ। ਉਹ ਕੌਡੀਆਂ ਲੈ ਕੇ ਮੈਂ ਮਾਂ ਨੂੰ ਕਿਹਾ, ਮਾਂ ਐਡਾ ਸੋਹਣਾ ਮੈਂ ਜਵਾਨ

ਬੋਡੀਆਂ ਬਦਲੇ ਤੂੰ ਇੱਕ ਜਾਨ ਲਈ। ਇਹ ਜਿਹੜੀਆਂ ਮੱਛੀਆਂ ਨੇ ਇਹਨਾਂ ਵਿੱਚ ਵੀ ਤੇ ਜਾਨ ਸੀ, ਕਿਸੇ ਨੇ ਇਹਨਾਂ ਨੂੰ ਵੀ ਤੇ ਮਾਰਿਆ। ਇਹਨਾਂ ਕੌਡੀਆਂ ਬਦਲੇ ਮੈਂ ਕਿਤੇ

ਉਸ ਦਿਨ ਤੋਂ ਮੈਂ ਪ੍ਰਣ ਕਰ ਲਿਆ ਕਿ ਕਿਸੇ ਕੋਲੋਂ ਕੁਝ ਮਿਲੇ ਭਾਵੇਂ ਨਾ ਮਿਲੇ, ਮੈਂ ਕਿਸੇ ਨੂੰ ਜਿੰਦਾ ਨਹੀਂ ਜਾਣਦੇ। ਤੁਸੀਂ ਹੁਣ ਧੌਣਾ ਨੀਵੀਆਂ ਕਰੋ, ਮੈਂ ਤੁਹਾਡੇ ਸਿਰ ਵੱਢਣੇ। ਸਾਸੰਗ, ਬੱਚੇ ਦਾ ਪਹਿਲਾ ਗੁਰੂ ਉਸ ਦੀ ਮਾਂ ਹੁੰਦੀ। ਜੇ ਮਾਂ ਚੰਗੀ ਸਿੱਖਿਆ ਦੇਵੇ ਤੇ ਬੱਚਾ ਨੇਕ ਔਰ ਚੰਗਾ ਬਣੇਗਾ, ਪਰ ਜੇ ਮਾਂ ਹੀ ਆਪਣੀ ਜ਼ਬਾਨ ਤੋਂ ਮਾੜੀ ਸਿੱਖਿਆ ਦੇਵੇਗੀ ਤੇ ਫਿਰ ਬੱਚੇ ਦਾ ਜੀਵਨ ਤੇ ਵਿਗੜੇਗਾ। ਕਈ ਵਾਰੀ ਮਾਵਾਂ ਹੀ ਬੱਚਿਆਂ ਦਾ ਜੀਵਨ ਵਿਗਾੜਦੀਆਂ ਹਨ, ਝੂਠ ਬੋਲਣ ਦੀ ਆਦਤ ਪਾ ਕੇ, ਚੋਰੀ ਕਰਨ ਦੀ, ਚੀਜ਼ ਲੁਕਾਉਣ ਦੀ ਆਦਤ ਪਾ ਕੇ। ਹੁਣ ਮਾਂ ਨੇ ਕਿਹਾ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਤੇ ਪੁੱਤਰ ਨੇ ਮੰਨ ਲਿਆ। ਆਰੀਆ ਸਮਾਜ ਦੇ ਸੱਤ ਰਿਖੀ ਇਹਨਾਂ ਨੇ ਧੌਣਾਂ ਨੀਵੀਆਂ ਕੀਤੀਆਂ ਤੇ ਬਾਲ ਵੀ ਕੁਹਾੜਾ ਸਿਰ ਤੋਂ ਤਾਂ ਚੁੱਕਿਆ, ਲੱਗੇ ਹਨ ਇਹਨਾਂ ਨੂੰ ਮਾਰ।

ਕੱਢ ਨਾ ਹੰਗੇ ਹੱਥ ਉਗਾੜਾ। ਬੜੀ ਕੋਸ਼ਿਸ਼ ਕਰਦਾ ਹੈ ਕਿ ਮਹਾਂਪੁਰਸ਼ਾਂ ਦੇ ਸਿਰ ਵੱਢਦੇ ਆ ਪਰ ਹੱਥ ਥੱਲੇ ਨਹੀਂ ਆਉਂਦਾ। ਤੇ ਮਹਾਂਪੁਰਸ਼ ਕਹਿਣ ਲੱਗੇ ਬਾਲਪ੍ਰੀਤ, ਜੇ ਸਾਨੂੰ ਮਾਰਨਾ ਹੈ ਤੇ ਜਲਦੀ ਮਾਰ, ਤਰਸਾ ਕਿਉਂ ਰਿਹਾ।

ਤੁਹਾਡੇ ਵਾਸਤੇ ਮੈਂ ਪਾਪ ਕਰਦਾ। ਅੰਤ ਵੇਲੇ ਜਦ ਲੇਖਾ ਹੋਵੇਗਾ ਤੂੰ ਮੇਰਾ ਸਾਥ ਦੇਵੀਂ। ਤੇ ਮਾਂ ਨੇ ਕਿਹਾ ਬੇਟਾ

ਤੁਹਾਡੇ ਲੜ ਲਾਇਆ, ਤੁਹਾਡਾ ਫਰਜ਼ ਹੈ ਮੇਰੀ ਪਾਲਣਾ ਕਰਨੀ। ਇੱਥੇ ਦੁੱਖ ਸੁੱਖ ਵਿੱਚ ਮੈਂ ਤੁਹਾਡੇ ਨਾਲ ਹਾਂ, ਪਰ ਜਦ ਉਸ ਦਰਗਾਹ ਦੇ ਵਿੱਚ ਲਿਖਾ ਹੋਵੇਗਾ ਮੈਂ ਤੁਹਾਡੀ ਸਹਾਇਤਾ ਨਹੀਂ ਕਰ ਸਕਦਾ। ਭਾਈ ਗੁਰਦਾਸ ਜੀ ਦੀ ਪੌੜੀ ਹੈ, ਘਰ ਵਿੱਚ ਪੁੱਛਣ ਘੱਲਿਆ, ਅੰਤ ਅਕਾਲ ਹੈ ਹੋਏ ਆ ਸਾਰਾ। ਘਰ ਵਿੱਚ ਮਹਾਂਪੁਰਸ਼ਾਂ ਨੇ ਭੇਜਿਆ, ਜਾ ਪੁੱਛ ਕੇ ਆ।

ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਜਿਸ ਪਰਿਵਾਰ ਵਾਸਤੇ ਮੈਂ ਠੱਗੀਆਂ ਕਰਦਾ ਪਾਪ ਕਰਦਾ ਕਿ ਇਹ ਸਾਰੇ ਖੁਸ਼ ਰਹਿਣ, ਅੱਜ ਉਨ੍ਹਾਂ ਨੇ ਕਹਿ ਦਿੱਤਾ

ਸੱਤਾ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਵਾਲਮੀਕ ਨੂੰ ਸਿੱਧਾ ਉਪਦੇਸ਼ ਦਿੱਤਾ ਤੇ ਇਹਦੇ ਤੇ ਅਸਰ ਨਹੀਂ ਹੋਣਾ, ਕਿਉਂਕਿ ਮਨ ਕਠੋਰ ਹੋ ਚੁੱਕਾ ਸੀ। ਕਹਿਣ ਲੱਗੇ ਇੱਥੇ ਬੈਠ ਜਾ ਤੇ ਬਹਿ ਕੇ ਹੁਣ ਤੂੰ ਮਰਾਂ।

ਦੋ ਆਲਮ ਕਹਿੰਦੇ ਨੇ ਦੋ ਜਹਾਨ ਤੇਗੇ ਤੇਗੇ ਕਿਹਾ ਹੈ ਤਲਵਾਰ ਨੂੰ ਕਿਰਪਾਨ ਨੂੰ ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਨ ਫਜਲੇ ਸੱਚਾ ਸਾਹਿਬ ਅਸਤ ਫਜਲੇ ਕਹਿੰਦੇ ਨੇ ਮਿਹਰ ਕਿਰਪਾ ਇਹਨਾਂ ਦੋਨਾਂ ਲਾਈਨਾਂ ਦਾ ਅਰਥ ਇਹ ਸਿੱਕਾ ਦੋਹਾਂ ਜਹਾਨਾਂ ਵਾਸਤੇ ਹੈ ਗੁਰੂ ਨਾਨਕ ਦੇਵ ਜੀ ਦੀ ਤਲਵਾਰ ਨਾਲ ਅਤੇ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ ਇਹ ਸਿੱਕਾ

ਇਹ ਦੇਖਣ ਵਾਸਤੇ ਆਪਣੇ ਆਸ਼ਰਮ ਨੂੰ ਤੁਰ ਪਿਆ ਕਿਹੜਾ ਮਹਾਂਪੁਰਸ਼ ਮੇਰੇ ਪਲੰਗ ਤੇ ਬੈਠੇ ਜਿਸ ਨੂੰ ਮੈਂ ਬੜੀ ਕੋਸ਼ਿਸ਼ ਕੀਤੀ ਪਰ ਉਹ ਪਲੰਗ ਹਿੱਲ ਨਾ ਸਕਿਆ। ਮਾਧੋਦਾਸ ਬੈਰਾਗੀ ਜਿਸ ਵਕਤ ਆਪਣੇ ਆਸ਼ਰਮ ਵਿੱਚ ਪਹੁੰਚਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਲੰਗ ਤੇ ਬੈਠੇ ਹਨ। ਚਾਰ ਚੁਫੇਰੇ ਸਿੱਖ ਯੋਧੇ ਸ਼ਸਤਰਾਂ ਨਾਲ ਸਜੇ ਖੜੇ ਹਨ।

ਅਤੇ ਉਸਦੇ ਤਪ ਦੁਆਰਾ ਕਠੋਰ ਬਣੇ ਹੋਏ ਸਰੀਰ ਨੂੰ ਇਉਂ ਤੱਕਿਆ ਜਿਵੇਂ ਉਹਨਾਂ ਦੀਆਂ ਅੱਖਾਂ ਦੋ ਹੱਥ ਹੋਣ ਅਤੇ ਉਸ ਨੂੰ ਘੁੱਟ ਕੇ ਆਪਣੇ ਸੀਨੇ ਨਾਲ

ਚਰਨਾਂ ਨੂੰ ਚੁੰਮਦਾ ਹੋਇਆ ਕਹਿਣ ਲੱਗਾ, ਮੈਂ ਤੁਹਾਡਾ ਬੰਦਾ ਗੁਰੂ ਜੀ, ਮੈਂ ਤੁਹਾਡਾ ਬੰਦਾ। ਮੈਂ ਤੁਹਾਡੀ ਬੜੀ ਉਡੀਕ ਕੀਤੀ, ਬੜਾ ਢੂੰਡਿਆ, ਬੜਾ ਲੱਭਿਆ, ਅੱਜ ਤੁਸੀਂ ਮਿਲੇ, ਮੈਨੂੰ ਸ਼ਾਂਤੀ ਨਸੀਬ ਹੋਈ, ਮੇਰੀ ਮੰਜ਼ਿਲ ਮੈਨੂੰ ਮਿਲ ਗਈ। ਗੁਰੂ ਜੀ ਨੇ ਮਾਧੂ ਦਾਸ ਨੂੰ ਉਠਾ ਕੇ ਆਪਣੇ ਕੋਲ ਬਿਠਾਇਆ।

ਜ਼ੋਰਾਵਰ ਸਿੰਘ ਫਤਿਹ ਸਿੰਘ ਜਿਨ੍ਹਾਂ ਦੀ ਉਮਰ 6 ਸਾਲ 7 ਸਾਲ ਦੇ ਲਗਭਗ, ਉਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਇਹ ਸਾਰੀਆਂ ਗੱਲਾਂ ਮਾਧੋ ਦਾਸ ਨੇ ਸੁਣੀਆਂ, ਉਹਦੀਆਂ ਅੱਖਾਂ ਵਿੱਚੋਂ ਅਥਰੂ ਵਹਿ ਤੁਰੇ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਲਕੁਲ ਸ਼ਾਂਤ ਬੈਠੇ ਨੇ। ਇਤਿਹਾਸ ਦੱਸਦਾ ਕਿ ਮਾਧੋ ਦਾਸ ਨੇ ਬੈਰਾਗ ਅਤੇ ਜੰਗਲ ਨੂੰ ਹੁਣ ਛੱਡ ਦੇਣ ਦਾ ਫੈਸਲਾ ਕੀਤਾ ਅਤੇ ਪ੍ਰਾਰਥਨਾ ਕੀਤੀ

ਜਿਨ੍ਹਾਂ ਦੇ ਨਾਲ ਸੋਨੇ ਲੱਗੇ ਹੋਏ ਸਨ। ਪੰਜ ਸਿੰਘ ਅਨੇਕਾਂ ਵਸਤੂਆਂ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜ਼ਾਲਮਾਂ ਦਾ ਨਾਸ ਕਰਨ ਵਾਸਤੇ ਨਾਦੇੜ ਤੋਂ ਗੋਦਾਵਰੀ ਦੇ ਕੰਢੇ ਤੋਂ

ਉਹਨਾਂ ਜਿਉਂਦਿਆਂ ਨੂੰ ਇੱਥੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਉਹ ਨਜ਼ਾਰਾ ਅੱਖਾਂ ਸਾਹਮਣੇ ਆਇਆ, ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਫੌਜੀਆਂ ਨੂੰ ਵੰਗਾਰਦਿਆਂ ਹੋਇਆ ਆਖਿਆ, ਇਹੋ ਹੀ ਉਹ ਸਰਹੰਦ ਹੈ ਜਿਸ ਜਗ੍ਹਾ ਮੇਰੇ ਗੁਰੂ ਦੇ ਨੰਨੇ ਨੰਨੇ ਮਾਸੂਮ ਬੱਚਿਆਂ ਨੂੰ ਦੀਵਾਰ ਵਿੱਚ ਚੁਣਿਆ ਗਿਆ। ਮੈਂ ਚਾਹੁੰਦਾ ਇਸ ਸ਼ਹਿਰ ਦਾ ਨਾਮ ਨਿਸ਼ਾਨ ਮਿਟਾ ਦੇ। ਵਜ਼ੀਰ ਖਾਨ, ਉਹਦੇ ਅਹਿਲਕਾਰ ਸਭ ਖਤਮ ਕਰ ਦਿਓ। ਨੀਹਾਂ ਵਿੱਚ ਸਾਹਿਬਜ਼ਾਦੇ ਚਿਣੇ ਗਏ, ਦੇਖੋ ਕੋਈ ਦੀਵਾਰ ਨਾ ਰਹੇ, ਕੋਈ ਮਕਾਨ ਨਾ ਰਹੇ, ਕੋਈ ਕਿਲਾ ਨਾ ਰਹੇ, ਕੋਈ ਛੱਤ ਨਾ ਰਹੇ। ਹਲ ਚਲਾ ਦਿਓ, ਇਸ ਸ਼ਹਿਰ ਨੂੰ ਮਿੱਟੀ ਚ ਮਿਲਾ ਦਿਓ। ਦੇਖਦਿਆਂ ਦੇਖਦਿਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨੇ ਸਰਹੰਦ ਤੇ ਹਮਲਾ ਕਰ ਦਿੱਤਾ। ਵਜ਼ੀਰ ਖਾਨ ਆਪਣੇ ਵਜ਼ੀਰਾਂ ਨਾਲ

शहर नूं ढाटेरी कर दिता। वजीर खान ਉਹ ਵੀ ਮਾਰਿਆ ਗਿਆ, ਉਹਦੇ ਵਜ਼ੀਰ ਅਹਿਲਕਾਰ ਜਰਨੈਲ ਸਿਪਾਹੀ ਸਭ ਮਾਰੇ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਤੇ ਫਤਿਹ ਕੀਤੀ ਅਤੇ ਜਿਸ ਵਕਤ ਸਰਹੰਦ ਨੂੰ ਫਤਿਹ ਕੀਤਾ ਉਹਦੀ ਇੱਟ ਨਾਲ ਇੱਟ ਵਜਾ ਦਿੱਤੀ ਔਰ ਫਿਰ ਫਤਿਹ ਦਾ ਡੰਕਾ ਵਜਾ ਕੇ ਇਹ ਨਹੀਂ ਕਿਹਾ ਕਿ ਮੈਂ ਜਿੱਤਿਆ, ਹੱਥ ਜੋੜੇ ਤੇ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਆਪ ਦੀ ਕਿਰਪਾ ਦੁਆਰਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅੱਜ ਮੈਂ ਬਦਲਾ ਲੈ ਲਿਆ ਔਰ 7 ਸਾਲ ਜ਼ੁਲਮ ਦੇ ਖਿਲਾਫ ਤਬਾਹੀ ਅਤੇ ਬਰਬਾਦੀ ਦਾ ਇਹ ਤੂਫਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਉਠਾਈ ਰੱਖਿਆ। ਬਾਬਾ ਬੰਦਾ ਸਿੰਘ ਬਹਾਦਰ ਬੇਸ਼ੱਕ ਆਪ ਨਾ ਰਿਹਾ ਪਰ ਤੁਰਕਾਂ ਦੀ ਹਕੂਮਤ ਨੂੰ ਉਸਨੇ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਅਤੇ ਜਦੋਂ ਫਤਿਹ ਕੀਤੀ, ਤੁਰਕਾਂ ਦੀ ਹਕੂਮਤ ਖਤਮ ਕੀਤੀ ਤਾਂ ਉਸ ਵਕਤ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਸਿੱਖ ਰਾਜ ਦਾ ਪਹਿਲਾ ਸਿੱਕਾ ਚਲਾਇਆ ਔਰ ਉਸ ਤੇ ਆਪਣਾ ਨਾਮ ਨਹੀਂ ਗੁਰੂ ਦਾ ਨਾਮ ਲਿਖਾਇਆ। ਸਿੱਕਾ ਜਦ ਹਰ ਦੁਆਲਮ ਤੇਗੇ ਨਾਨਕ ਸਾਹਿਬ ਅਸਤ, ਇਹ ਸਿੱਕਾ ਦੋ ਜਹਾਨਾਂ ਵਾਸਤੇ ਹੈ, ਗੁਰੂ ਨਾਨਕ ਦੀ ਤਲਵਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਦੁਆਰਾ।

Top of man and not a

ਬਾਬਾ ਜੀ ਕਹਿਣ ਲੱਗੇ, ਮਰਦੇ ਉਹ ਨੇ ਜਿਹੜੇ ਰੱਬ ਤੋਂ ਵਿਛੋੜਾ ਪਾ ਜਾਂਦੇ, ਜਿਹਦੇ ਜੀ ਮਰ ਜਾਂਦੇ ਨੇ। ਆਖਾਂ ਜੀਵਾਂ ਦੂਸਰੇ ਮਰ ਜਾਓ। ਸਤਿਗੁਰੂ ਨਾਨਕ ਪਾਤਸ਼ਾਹ ਬਾਬਾ ਨਾਨਕ ਸਿੰਘ ਇੱਕ ਦਿਨ ਕਹਿਣ

ਜਦੋਂ ਰਾਤ ਬਦਲੀ ਹੋਵੇਗਾ ਥੋੜਾ ਜਿਹਾ ਫਰਕ ਆਪ ਜੀ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਗੀ ਸ੍ਰੀ ਰਾਮ ਔਰ ਨਾਲ ਹੀ ਬਸੰਤ ਆਓ ਸਾਰੇ ਸ਼ਬਦ ਸਰਵਰ।

சரணநாத தோரியம், சரணநாத தோரியம், பால் நாஜ மோரியம், ஜித்தே சரண

ਇਹ ਇੱਕ ਦਿਨ ਇਕੱਠੇ ਹੋ ਕੇ ਤੁਹਾਡੇ ਬਾਜਾਂ ਦੇ ਝੁੰਡ ਨੂੰ ਖਤਮ ਕਰ ਦੇਣਗੇ। ਇਹ ਜਿਨ੍ਹਾਂ ਨੂੰ ਤੁਸੀਂ ਗਿੱਦੜ ਸਮਝਦੇ ਹੋ, ਇਹ ਇੱਕ ਦਿਨ ਐਸੇ ਪਵਕਾਰ

ਇਹ ਐਸੇ ਗਰਜਣਗੇ ਕਿ ਤੁਹਾਡੇ ਸ਼ੇਰਾਂ ਦੇ ਜਰਵਾਣਿਆਂ ਦੇ ਇਹ ਰਜਵਾੜਿਆਂ ਦੇ ਝੁੰਡਾਂ ਦੇ ਝੁੰਡ ਇਹਨਾਂ ਦੇ ਇਕੱਠ ਦੇ ਅੱਗੇ ਸੀਸ ਝੁਕਾਉਣਗੇ। ਗਿੱਦੜੋਂ ਸੇ ਮੈਂ ਸ਼ੇਰ ਮਰਵਾਊਂ, ਸਵਾ ਲਾਖ ਸੇ ਏਕ ਲੜਾਊਂ, ਹੋਇਆ ਵੀ ਐਸਾ। ਲੱਖਾਂ ਲੱਖਾਂ ਫੌਜਾਂ ਨਾਲ

ਖੂੰਖਾਰ ਤੇ ਸ਼ਰਾਬੀ ਹਾਥੀ ਨਾਲ ਲੜਨ ਦੀ ਸਮਰੱਥਾ ਰੱਖਣ ਲੱਗ ਪਿਆ। ਇਹ ਗੁਰੂ ਜੀ ਨੇ ਮੌਜਜ਼ਾ ਦਿਖਾਇਆ, ਕ੍ਰਿਸ਼ਮਾ ਦਿਖਾਇਆ। ਇਹ ਖੰਡੇ ਬਾਟੇ ਦੀ ਪਹੁਲ ਦੇ ਕੇ ਐਸੀ ਰੂਹ ਫੂਕ ਦਿੱਤੀ ਕਿ ਮੌਤ ਦਾ ਕੋਈ ਡਰ ਨਹੀਂ, ਕਿਸੇ ਜਰਵਾਣੇ ਦਾ ਕੋਈ

ਜੇ ਕੋਈ ਮੁਸਲਮਾਨ ਨਹੀਂ ਬਣਦਾ ਉਸ ਨੂੰ ਮੌਤ ਦੇ ਘਾਟ ਉਤਾਰ ਦੇ। ਇਹ ਦੁਖੀ ਹੋਏ ਸਹਾਇਤਾ ਲੈਣ ਵਾਸਤੇ ਆਏ, ਬੇਨਤੀ ਕਰਨ ਆਏ ਨੇ ਕਿ ਸਾਡੀ ਰੱਖਿਆ ਕਰੋ। ਫਿਰ ਸੱਚੇ ਪਾਤਸ਼ਾਹ ਕੀ ਹੋ ਸਕਦਾ, ਵਚਨ ਕੀਤਾ ਬੇਟਾ ਕੋਈ ਪੂਰਨ ਮਹਾਂਪੁਰਸ਼ ਆਪਣਾ ਬਲੀਦਾਨ ਦੇਵੇ ਤਾਂ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ। ਅੱਗੋਂ ਬੇਨਤੀ ਕੀਤੀ ਹੱਥ ਬੰਨ ਕੇ,

ਸਿਰ ਤਾਂ ਕਟਵਾ ਦਿੱਤਾ ਪਰ ਉਸ ਦਾ ਹੱਥ ਫੜਿਆ ਸੀ ਜਿਹੜਾ, ਉਹ ਮੁੜ ਕੇ ਕਿਸੇ ਵੀ ਹਿੰਦੂ ਦੇ ਮੱਥੇ ਤੋਂ ਤਿਲਕ ਨਾ ਪਹੁੰਚ ਸਕਿਆ। ਤਾਂ ਹੀ ਫਿਰ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਵੀ ਆਖਿਆ ਸੀ ਨਾ,

समाधि लगा के बैठी। अमृत वेला है, सारी कुदरत विस्माद।

ਦੱਸਣਾ ਖਾਲੀ ਨਾ ਰਹੇ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗ ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਾਰਾ ਖਾਲੀ ਜਾਏਗਾ ਕਰੋ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ ਟੇਪਾਂ ਲੱਗੀ ਕੁਝ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਉਹ ਰਿਕਾਰਡ ਹੋਈ ਜਾਂਦਾ ਇਹ ਤਾਂ ਛੋਟੀ ਟੇਪ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ ਜੋ ਵੀ ਗੁਰੂ ਕੁਮਾਈ ਭਾਈ ਇੱਥੇ ਆਉਂਦਾ ਹੈ ਜਿਸ ਪਾਉਣਾ ਨਾਲ ਆਉਂਦਾ ਹੈ ਉਹ ਰਿਕਾਰਡ ਹੋਇਆ ਜਾਂਦਾ ਹੈ।

ਸਭ ਤੋਂ ਵੱਡਾ ਸਤਿਗੁਰੂ ਨਾਨਕ। ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਗਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜੇ ਹਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ। ਇਹ ਨੀ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ, ਆਪਣੀ ਹੋਮੇ ਦੀ ਮਹਿਲ ਨੂੰ ਲਾਉਣਾ। ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਉਹਦੇ ਅੰਦਰ ਹੋਮੇ ਵੱਧ ਜਾਂਦੀ। ਵਾਕਈ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ ਉਹ ਗੰਗਾ ਰਾਮ ਨੇ ਕਿਹਾ ਮਹਾਂਪੁਰਸ਼ਾਂ ਨੂੰ ਘਰੋਂ ਜਾ ਕੇ ਮੈਂ ਕਿਹਾ ਚਲੇ ਜਾ।

0: ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਰ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਮਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ ਖੜੋ। ਗੰਗਾ ਰਾਮਾ ਕੀ ਪਿਆ ਕਰਦਾ, ਜੋ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਤੇ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੀ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਈ? ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਥੀ ਕਾਲ ਨਾ ਜਾਏ। ਸਿੰਘੋ ਜੇ ਸਿੱਖ ਕਾਲ ਨਾ ਕਾਲਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾਦਾ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਮਹਾਰਾਜ, ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਇਹ? ਗੰਗਾ ਰਾਮ ਨੇ ਕਿਹਾ ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ, ਹਜ਼ੂਰ ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਕੁਝ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦ੍ਰਿਸ਼ਟਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਇਆ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ੋਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇਹ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ, ਪਠਾਨ ਉਹਦੇ ਕੋਲ ਆ ਗਿਆ। ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਹਰ ਦੀ ਹੁੰਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਹਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦ੍ਰਿਸ਼ਟਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਹਰ ਦੀ ਹੁੰਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਹਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ ਜੇ ਜਾ ਕੇ ਮਿਲੇ, ਕਿਉਂ ਖਾਨ ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ, ਇਹਨੂੰ ਕਿਵੇਂ ਪਤਾ ਲੱਗ? ਅਦੋਰ ਕਹਿਣ ਲੱਗੇ, ਤੇਰੇ ਲੱਖ ਮੋਹਰ ਦੀ ਹੁੰਦੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ? ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ, ਉਹ ਅਸੀਂ
1: خوش ہو
0: گیا. اگے صاحب جی تر پے, پیچھے پیچھے پٹھان سجی دکان تے سدگر جی لے گئے, لکھ مورے نو گن کے دے دیتے. پٹھان تر پیا, خیال آیا من یہو جہ آدمی اگے کدے نہیں ویکیا. آخر سی پتا نہیں یہ انسان سی کہ کوئی فرشتہ. یہ درشنا بڑا آنند سی, بول چال بڑا چنگا, میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا, کی تکدا ہے نہ دکان ہے نہ دکاندار ہے. آخو سی بھائی سیوک کو نکتی ہوئے, پر سیوک اپنے سیوک کی آپے رکھے, آپے نام جپاوے. جے جے کاج کرت سیوک کی تہاں تہاں اٹھتا ہے, سیوک کو نکتی ہوئے. ادھر لکھ مور گنگا رام کو لاگی, بزنس مین تا کے بڑا سی, جو وپار کیتا اگے نالوں بھی وڈا سی. سارے شہر گنگا رام گنگا رام فرما پہ چلتی. ادھر تیجے پاتشاہ دے دربار چ بڈھا براہمن آ گیا, ہاتھ جوڑے, پاتشاہ میرے تے بھی کرپا کرو. ادھر کہن لگے براہمن دیوتا کی چاہنے. پاتشاہ گھر کنے نوجوان ہو چکی, کون سمرتھا نہیں, آپ کچھ مدد کرو. تے اے پارا سر تو لا دے جنہیں پرا چ بچیاں, تینو 500 روپیہ مل سکتا. مہاراج حکم کرو. حضور کہن لگے ساڈا گماستا رہندا ہے گنگا رام سیٹھ دلی, اوہدے ناں دی 500 دی ہنڈی کر دینے جا کے اتوں لے لے. براہمن نے کیا سچ میں ہنڈی لے کے تر پیا, دلی پہنچیا, پچھدا پچھاندا سیٹھ گنگا رام اگے کی سلسلہ. اسی طرح دربار کھڑوتا ہے, اندر منیر وہیاں لے کے بیٹھے, بڑے سارے گدے اتنے. سیٹ گنگا رام بڑے ٹور نال بیٹھا ہوا, لین دین ہو رہے. براہمن اندر جان لگا, دربان نے روکے, ٹھہر جا, کوئی منگتا ہے؟ کہنے لگا منگتا نہیں. اندر کیوں جانا ہے؟ سیٹ نو ملنا. کیوں؟ میرے کول ہنڈی ہے. دربان نے پنڈت دے منہ وال ویکھیا, کہنے لگا ٹھہر. اندر گیا گنگا رام نو جا کے کیا, مہاراج یہ غریبڑا جی آدمی ہے, پیو تھانو ملنا چاہندا ہے تے نال کہندا بھی میرے کول ہنڈی بھی. گنگا رام نے سنیا, متھے تے تیوڑی پا لی. دربان نو کیا اندر بھیج دے. براہمن اندر چلا گیا. آ بھائی کدھر ہے؟ براہمن نے 500 روپیے دی ہنڈی کہنے کیتی ہے. براہمن نے کیا, تن گرو امرداس پاتشاہ جی نے کی تیرے نا. سوچ سوچ کے براہمن وال ویکھ کے کہندا, کیڑا امرداس؟ آخو شری واحگرو. کیڑا براہمن نے کیا, گنگا رام امرداس نہیں, کہو تن گرو امرداس پاتشاہ. سوچ ہاں ہاں وہ بڈا امرداس. آخو شری واحگرو. ایک موڑ ہے پیاری صاحب سنگھ زندگی دے اندر آؤدا ہے, جتھے آ کے انسان کئی ویری دات پیاری تے اس موڑ واسطے ہی, کیونکہ آؤدے اس واسطے ہی کسے مہاپرش دی سنگت دی لوڑ ہے. نہیں تو آدمی وڈے وڈے فیل ہو جاندے ہیں. اس سرپنی تے کون ہے بلیا جن برہما وشن مہاوی. اور اس چھل تو کون بچتا؟ تر گن مویا مویا آکاش. ہم سدگر راکھے دے کر. براہمن نے کہا, تن گرو امرداس. گنگا رام اپنے منیما ول تک دے تے کہنا, بھی ویکھو کوئی امرداس دا لین دین اپنے نال ہے کوئی کھاتا؟ منیما نے ساریا گئی ہول کے سر پھیرے دیکھا, سیٹ جی امرداس دا کوئی کھاتا نہیں. وہ بھی کوئی ہوئی ہیں جنہیں گرو دا کھاتا کوئی نہیں. آخر سری بھائی وہ ہوئی ادھوری, وہ کھاتے سمپورن نہیں ہیں جنہ چ پورے گرو دا کھاتا نہیں چلتا. گنگا رام بڑی آکڑ نا, دیکھو جی کیسے لوگ, نہ کوئی لے نہ کوئی دیر, ایویں پیسوں بھی ہوں. براہمن نے کہا, گنگا رام گرو دی بخشش نو بھول گئے؟ اج ایڈا آکڑ کے پیا بولتا ہے, میں آپ تینوں تکیا ہے گرو دے لنگر تو جھوٹے پاندے مائی دا. اج مایا دے چلکارے وچ کرشمے وچ تو گرو نو بھول گئے. کہن لگا, ہے تا گرو پر گرو دا کام اے تھوڑا بھی ہوندی پیج دینی ہے. اج 500 کر دتا, کل 1000 دی ہنڈی پیج دے وچ. ہن میں مایا ضائع تھوڑی کرنی ہے. آخو سری پر اس نو پتا نہیں سی کہ ضائع مایا تا او ہوندی ہے جڑی برے پاسے لگدی, شرابا کبابا چ لگتی, پیڑے کما چ لگتی ہے. جڑی گرو نانک میں لکھے لگ رہی ہے وہ تو سفل ہو رہی. गोसाई तुलसीदास जी ने लिखे है ना, माया है दो घाट की दो चनावे रहा, एक न जावे गर्क को एक स्वर्ग न जावे। बुरे पासे लाओ नरका ना बुआ खोल दी है, गुरु नानक दे लेखे लाओ गुरु नानक नाल जोड़ देती। बाबा जी बचन कर दे सर, पर अजकल बाबे वाल किसी विरले भी लगती है, बाबर वाल बहुत तेजी लगती, लख रुपया टैक्स तो दे देवांगे, पर जे बाबे वाल लानी हो जी सवा रुपया लिख आखो श्री हो। पर नहीं, बाबा जी बचन कर दे सन, माया मिल जानी कोई वड़ी चीज, माया मिल जानी ए कोई वड़ी चीज नहीं, पर माया नु गुरु ने लेखे लाना है गुरु की वक्त, किसी भागों वाले भी लगती, पर माया लगती जरूर। अज्ञानी पुरुष इन सांभ सांभ के रखता है, पर जिस तरह पानी चलता रहता है इसी तरह माया भी चलती है, एक पासे बन लाओगे पानी दूजे पासे चलेगा तीजे पास, इसी तरह जे कोई आदमी चंगे पासे माया नू नहीं लावेगा तो बाबा जी बचन कर दे सन फिर डॉक्टर ले जाएंगे आखो शरीर, इन्हें तो चलना ही, ऐसे रोग लग जाते जिन्हों का ना सुन के शरीर को। बाबा जी बचन कर दे सन, वकील ले जाएंगे, मुकदमा पै गया बस चोर चुके ले जाएंगे, पर पागल वाले गुरसिख जो गुरु नानक ने दिती हुई रात गुरु नानक ने देखी, माया माड़ी नहीं, ये सारा डंबर माया दे ही है जो गुरमुख परिवार से बाबा जी ने मान बख्शी की थी, राज जोग बख्शे है, पर ए माया गुरु न जाए। पर कई माया डंग भी लेंदी है, माया होई किना वास्ते नागनी है जिन्होंने गुरु बोली, जवाब दे दिता बेचारा ब्राह्मण वापस आया साहबा के दरबार च मथा टेकया, रो पिया कह लगा महाराज, हजू कह लगे सुना मिल गया 500 रुपया, रो के कह लगा महाराज जे थोड़ा गंगा राम ना कोई लैण देण नहीं सी तो मैनू क्यों इतनी दूर गई, हजूर कह लगे नहीं मिले पाई महाराज वो तो अहंकार च बोलता, हजूर कह लगे कोई साहब जी चादर की बुकल मार के बैठे सज्जा हाथ कढ़िया इस तरह करके मुठी मीट के जेब च पा ली, तो कह लगे अगे तो साडा गंगा राम ना लैण देण सी गुरु नानक सी सा ते गंगा राम सी कुमास्ता, जो आप कहता तो अज तू लैण देण कोई ना, फिर जिस तरह बटन उपर कर दी फौरन नेरा हो जाता है। इसे तरह प्यारी सात संग साहबा ने जिसे ने बख्शन वाला बख्शिश वाला बटन जेड़ा सी उपर किया फिर उसे तरह घाटे आखो श्री है, सतगुर से पी गणत जो रखे हल्त पलत सब तिसबा गया, मित चहिया उपावे चकू सुटे चखदा चखदा ओ चढ़ पया, मित उपाव करे माया धर्म कारण अगला तन भी उड़ गया, क्या ओ खटे क्या ओ खावे जित अंतर सहसा दुख पया, निर्वैरा नाल जो वैर रचाए दे ताप जगते का तिन सिर लिया, उन्हों अगे पिछे तो ही नाही जिन्हें अंदर निंदा मोहम पया, हजूर कहते जे ओ सोने नू असलावे ता क्यों देती हो, मालिक दी मेहर ना आवे ता सोना मिट्टी हो जाए, जे बख्शिश का बूहा खुला हो तो मिट्टी सोना कंगाल हो गया फिर गंगू बन गया, फिर मैं दर दर छोकरा खांदा सोचिया हुण किधर जावा, ख्याल आया मना तो ता गुरु तू अपने आप नू तोड़िया है, तू ता गुरु तू बेमुख होया है पर गुरु बख्शंद है, फिर गुरु बोल गोइंदवाल साहब आ गया साहबा दे मथे नहीं लगा सीधा लंगर च पहुंच फिर सेवा शुरू कर, 6 महीने फिर सेवा की, साहब जी फिर अज लंगर आ गए, ओ गंगा राम तेनू तो सेठ बनाया सी इसे किस तरह हूं चरना से कह के रोज लग गए, ऐ पातशाह तू देवो सब कुछ दयाधार हम आकिर्त मैं आकिर्त कर तेरिया दाता नू पा के तेनू भूल गया था मैनू बख्श, हजूर कह लगे गंगा राम मैं रो ना तो 6 महीने मेरे सिखां दी फिर सेवा की है, एक बारी फिर मंग लै आखो श्री गुरु केड़ा चालू केड़ी इधर गंगा राम रोई जांदा है ते फुल मंगदा है मेनू बख्श, आओ करिए अरदास प्यारी सतसंग, गंगा राम ने भी गलती की थी कई बारी असि भी कर देंगे तो बख्शन वाला कौन है, धन गुरु अरदास पातशाह जागदी जोत गुरु बैठे हैं, गंगा राम रो के अरदास करदा है की आप भी कर दी, पहले सेव खोलेगा पीछे सारी

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦੇ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ ਭੁੱਲਾਂ

ਰੋ ਰੋ ਕੇ ਚਰਨਾ ਨੂੰ ਧੋ ਦੇ, ਬਾਦਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਏ ਹਾਂ ਪਰ ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ ਗੰਗਾ ਰਾਮ ਮੈਂ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ ਕਿਉਂਕਿ ਤੂੰ ਮੇਰੇ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਹੈ ਉਹਦੇ। ਹਜ਼ੂਰ ਕਹਿਣ ਲੱਗੇ ਸੀ ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ ਤੇ ਜਿਹੜੀ ਮਾਇਆ ਹੈ ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾਂਦਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ ਸਤਨਾਮ ਬਾਣੀ ਪੜਿਆ ਕਰ ਸਤਸੰਗ ਕਰਿਆ ਕਰ ਦਾਨ ਪੁੰਨ ਕਰਿਆ ਕਰ ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇ ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ ਕਾਰੋਬਾਰ ਬਾਰਾਂ ਵਿਚ ਰਹਿ ਕੇ ਕਿਸ ਤਰ੍ਹਾਂ ਰਹਿਣਾ? ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ, ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਸੰਧਿਆਈ ਲਾਈ। ਪਾਣੀ ਦਾ ਅਸਰ ਨਹੀਂ ਹੁੰਦਾ ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਸੰਧਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿਚ ਚੜ੍ਹਦੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ ਫਿਰ ਸਮਾਪਤੀ ਕਰੀਏ।